ਹਰ ਜੁਗ ਜੁਗ ਭਗਤੂ ਪਾਇਆ, ਪੈਜ ਰੱਖਦਾ ਆਇਆ ਰਾਮ ਰਾਜੀ। ਹਰ ਨਾਖਸ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ। ਅਹੰਕਾਰੀਆਂ ਨਿੰਦਕਾਂ ਪਿੱਠ ਦੇ, ਨਾਮ ਦਿਓ ਮੁਖ ਲਾਇਆ। ਜਨ ਨਾਨਕ ਐਸਾ ਹਰ ਸੇਵਿਆ, ਅੰਤ ਲਏ ਛਡਾਇਆ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਸਲੋਕ ਮਹੱਲਾ ਪਹਿਲਾ। ਦੁਖ ਦਾਰੂ ਸੁਖ ਰੋਗ ਭਇਆ, ਜਾ ਸੁਖ ਤਾਮ ਨ ਹੋਈ। ਤੂੰ ਕਰਤਾ ਕਰਣਾ ਮੈਂ ਨਾਹੀ, ਚਾਹ ਕਰੀ ਨ ਹੋਈ। ਬਲਿਹਾਰੀ ਕੁਦਰਤ ਵਸਿਆ, ਤੇਰਾ ਅੰਤ ਨ ਜਾਈ ਲਖਿਆ ਰਹਾਉ। ਜਾਤ ਮਹਿ ਜੋਤ, ਜੋਤ ਮਹਿ ਜਾਤਾ, ਅਕਲ ਕਲਾ ਭਰਪੂਰ ਰਹਿਆ। ਤੂੰ ਸੱਚਾ ਸਾਹਿਬ ਸਿਫਤ ਸਵਾਲਿਓ, ਜਿਨ ਕੀਤੀ ਸੋ ਪਾਰ ਪਇਆ। ਕਹੋ ਨਾਨਕ ਕਰਤੇ ਕੀਆਂ ਬਾਤਾਂ, ਜੋ ਕਿਛ ਕਰਣਾ ਸੋ ਕਰ ਰਹਿਆ। ਸੋ ਦਰ ਰਾਗ ਆਸਾ ਮਹੱਲਾ ਪਹਿਲਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸੋ ਦਰ ਤੇਰਾ ਕਿਹਾ, ਸੋ ਘਰ ਕਿਹਾ। ਜਿਤ ਬਹਿ ਸਰਬ ਸੰਭਾਲੇ, ਵਾਜੇ ਤੇਰੇ ਨਾਦ ਅਨੇਕ ਅਸੰਖਾ। ਕੇਤੇ ਤੇਰੇ ਵਾਵਣ ਹਾਰੇ,

ਸਾਰੇ ਗਾਵਨ ਤੁਦਨੋ ਚਿੱਤ ਗੁਪਤ ਲਿਖ ਜਾਣਨ ਲਿਖ ਲਿਖ ਧਰਮ ਵਿਚਾਰੇ ਗਾਵਨ ਤੁਦਨੋ ਈਸ਼ਰ ਬ੍ਰਹਮਾ ਦੇਵੀ ਸੋਹਨ ਤੇਰੇ ਸਦਾ ਸੁਵਾਰੇ ਗਾਵਨ ਤੁਦਨੋ ਇੰਦ੍ਰ ਇੰਦਰਾਸਣ ਬੈਠੇ ਦੇਵ ਤਿਆਦਰ ਨਾਲੇ ਗਾਵਨ ਤੁਦਨੋ ਸਿੱਧ ਸਮਾਧੀ ਅੰਦਰ ਗਾਵਨ ਤੁਦਨੋ ਸਾਧ ਵਿਚਾਰੇ ਗਾਵਨ ਤੁਦਨੋ ਜਤੀ ਸਤੀ ਸੰਤੋਖੀ ਗਾਵਨ ਤੁਦਨੋ ਵੀਰ ਕਰਾਰੇ ਗਾਵਨ ਤੁਦਨੋ ਪੰਡਿਤ ਪੜਨ ਰਖੀਸਰ ਜੁਗ ਜੁਗ ਵੇਦਾਂ ਨਾਲੇ

ਕਹਿਣ ਨ ਜਾਈ ਤੇਰੀ ਤਿਲ ਵਡਿਆਈ, ਸਭ ਸਤ ਸਭ ਤਪ ਸਭ ਚੰਗਿਆਈਆਂ, ਸਿੱਧਾਂ ਪੁਰਖਾਂ ਕੀਆਂ ਵਡਿਆਈਆਂ, ਤੁਧ ਬਿਨ ਸਿੱਧੀ

ਸਾਤ ਨਾਨਕ ਨਾਵੈ ਬਾਜ ਸਨਾਤ ਰਾਗ ਗੂਜਰੀ ਮਹੱਲਾ ਚੌਥਾ ਹਰ ਕੇ ਜਨ ਸਤ

ਨਿਹਚਲ ਕਰਤਾ ਸੋਈ, ਤੁਦੇ ਆਪੇ ਭਾਵੈ ਸੋਈ ਵਰਤੈ ਜੀ, ਤੂੰ ਆਪੇ ਕਰਹਿ ਸੋਈ, ਤੁਦੇ ਆਪੇ ਸ੍ਰਿਸ਼ਟ ਸਭ ਉਪਾਈ ਜੀ, ਤੁਦੇ ਆਪੇ ਸਿਰਜ ਸਭ ਗੋਈ, ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ, ਜੋ ਸਭ ਸਹਿ ਕਾ ਜਾਣੋਈ, ਆਸਾ ਮਹੱਲਾ ਚੌਥਾ। ਤੂੰ ਕਰਤਾ ਸੁਚਿਆਰ ਮੈਡਾ ਸਾਈ, ਜੋ ਤੋ ਭਾਵੈ ਸੋਈ ਥੀਸੀ, ਜੋ ਤੂੰ ਦੇਹੇ ਸੋਈ ਹੋ ਪਾਈ ਰਹਾਓ, ਸਭ ਤੇਰੀ ਤੂੰ ਸਭ ਨੀ ਧਿਆਇਆ, ਜਿਸਨੂੰ ਕਿਰਪਾ ਕਰਹੇ ਤਿੰਨ ਨਾਮ ਰਤਨ ਪਾਇਆ, ਗੁਰਮੁਖ ਲਾਧਾ ਮਨਮੁਖ ਗਵਾਇਆ, ਤੁਦ ਆਪ ਵਿਛੋੜਿਆ ਆਪ ਮਿਲਾਇਆ,

ਆਓ। ਜਪ ਤਪ ਸੰਜਮ ਧਰਮ ਨ ਕਮਾਇਆ, ਸੇਵਾ ਸਾਧ ਨ ਜਾਣਿਆ ਹਰ ਰਾਇਆ। ਕਹੋ ਨਾਨਕ ਹਮ ਨੀਚ ਕਰਮਾ, ਸਰਨ ਪਰੇ ਕੀ ਰਾਖੁ ਸਰਮਾ। ਜਪ ਤਪ ਸੰਜਮ

ਫਤਿਹ ਪਾਤਸ਼ਾਹੀ ਦਸਵੀਂ ਕਬਿਓ ਬਾਚ ਬੇਨਤੀ ਚੌਪਈ ਹਮਰੀ ਕਰੋ ਹਾਥ ਦੈ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ ਤਵ ਚਰਨਨ ਮਨ ਰਹਿ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਭੈ ਤੁਮ ਘਾਵਹੁ ਆਪ ਹਾਥ ਦੈ ਮੋਹੇ ਬਚਾਵਹੁ ਸੁਖੀ ਵਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਭੈ ਕਰਤਾਰਾ ਮੋਹ ਰੱਛਾ ਨਿਜ ਕਰ ਦੈ ਕਰੀਐ ਸਭ ਬੈਰਨ ਕਉ ਆਜ ਸੰਧਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮ ਹੈ ਛਾੜ ਕੋਈ ਅਵਰ ਨਾ ਧਿਆਉਂ

ਮੇਰਾ ਆਧਾਰੂ, ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ, ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ ਧੁਰ ਕਰ।

0: सत्संग जी
1: बोलो जी।
0: वाहेगुरु वाहेगुरु, एक ओंकार श्री वाहेगुरु जी की फतेह। श्री भगवती जी सहाय वासी भगवती पाचे दसवीं प्रथम भगवती समरका है। गुरु नानक लेते आए परंकज कुरते अमरदास रामदास से वैसाए अर्जुन हर गोबिंद सिमरो श्री हर राय श्री हर कृष्ण चाहे तो सब दुख जाए। तेग बहादुर से मर आए कारण आए सब ताई हुए सहाय दसवें पाचिया। गुरु गोबिंद सिंह जी महाराज साहब ताई हुए सहाय दसा पाची ने पुत्रात्मक रूप साहब श्री गुरु ग्रंथ साहब जी पारदर्त्यंतर के खालसा से बोलो जी। वाहे गुरु गरीब नवाज आप जी दे पांच प्यारे चार साहबजादे चाली मुक्ते हटिया जपिया तपिया जिन्हें नाम जपिया बन चख्या दे चलाई थे वाहि देख डेढ़ किया तेना प्यार से प्यार की कमाई दते अंदर की बोलो जी। वाहेगुरु जिन्ना सिंगा सिंगणिया धर्म हे सी दिते बांध बांध कटवाए खोपरिया लवाइया चटरिया चले यार न चराए गए गुरुद्वारे साहब वास्ते कुर्बानियां कीतियां धर्म नहीं आ रहा सी किसे देखे संसार संसंग निभाया तेना भी कमाई दते अंदर की बोलो जी। वाहेगुरु ਪੰਜਾਂ ਤਖਤਾਂ ਸਰ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ। ਵਾਹਿਗੁਰੂ ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚੇਤਾ ਹੈ ਚਿਤ ਆਮੜ ਕਾਸਤ ਕਾ ਸਰਬ ਸੁਖੋ ਹੈ ਜਹਾਂ ਜਹਾਂ ਗੁਰੂ ਖਾਲਸਾ ਸਾਹਿਬ ਦਾ ਨਚਿਆ ਜਾਏ ਦੇਵ ਤੇ ਕੀ ਫਤਿਹ ਬਿਧ ਕੀ ਪਹਿਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਲੇ ਬੋਲੋ ਜੀ। ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਦਰਸ਼ਨ ਇਸ਼ਨਾਨ ਕਿਉਂਕਿ ਚੰਡੇ ਬੁੰਗੇ ਜੁਗ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪੱਤ ਕੇ ਰੱਖੇ ਆਪ ਵਾਹਿਗੁਰੂ ਗੁਰੂ ਕੀ ਵਿਵਾਹ ਪੰਥ ਸਦਾ ਸਿਆਜ ਦਿੱਤਾ ਜੀ ਹਾਂ ਗੁਰਦੁਆਰਾ ਨਨਕਾਣਾ ਸਾਹਿਬ ਪੰਜਾ ਸਾਹਿਬ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਆਪ ਜੀ ਦੇ ਪੰਥ ਨੂੰ ਛੋੜਿਆ ਗਿਆ ਦਰਸ਼ਨ ਸੇਵਾ ਸਮਾਤ ਦਾਨ ਆਪਣੇ ਖਾਲਸਾ ਜੀ ਨੂੰ ਬਖਸ਼ੋ। ਇਹ ਨਿਓਟਿਆਂ ਦੀ ਓਟ ਗੁਰੂ ਨੇ ਆਸਰਿਆਂ ਦੇ ਆਸਰੇ ਗੁਰੂ ਧੰਨ ਧੰਨ ਗੁਰੂ ਗੁਰਦਾ ਦੋਏ ਕਰ ਜੋੜ ਕਰੂੰ ਅਰਦਾਸ ਤੁਧ ਭਾਵੇ ਤਾਂ ਰਾਸ। ਇਹ ਗਰੀਬ ਨਵਾਜ ਜੀ ਆਪਦੇ ਚਰਨ ਕਮਲਾਂ ਦੀ ਅਰਦਾਸ ਜੀ ਆਪਣੀ ਬਖਸ਼ਿਸ਼ ਕੀਤੀ ਹੈ ਆਪਦੇ ਚਰਨਾਂ ਪਿੱਤਰ ਗੁਰਬਾਣੀ ਸੁਖਣ ਸਾਧ ਸੰਭੂਲ ਪਾਠ ਦਿੱਤਾ ਇਸ ਵੇਲੇ ਸੰਧਿਆ ਸਮਾਂ ਜਾਣ ਕੇ ਆਪਦੇ ਚਰਨਾਂ ਸੋਰਦਾਰ ਅਰਦਾਸ ਆਪਣੇ ਪਾਠ ਕੀਤਾ ਕਿਰਪਾ ਕਰੋ ਹੋਈਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ੋ ਪੜੀ ਹੋਈ ਬਾਣੀ ਸੋਚ ਕੇ ਸੱਚ ਗਿਆਨ ਪ੍ਰਵਾਨ ਕਰੋ ਬਾਣੀ ਦਾ ਭਾਵ ਸਾਰੀਆਂ ਸੰਗਤਾਂ ਦੇ ਹਿਰਦੇ ਨੂੰ ਸਾਰੀ ਬਾਲਤਾ ਕਰੋ ਜੀ ਅੱਗੋ ਤੋਂ ਸ਼ੋਧ ਤੇ ਪਿੱਤਰ ਬਾਣੀ ਟਾਰੀ ਬਲ ਬੁੱਧੀ ਬਖਸ਼ਿਸ਼ ਕਰੋ। ਵੀਰ ਮਹਾਰਾਜ ਇਸ ਖੁਸ਼ੀ ਵਿੱਚ ਆਪ ਜੀ ਦੀਆਂ ਬਖਸ਼ੀਆਂ ਦਾਤਾਂ ਵਿੱਚੋਂ ਪਿੱਤਰ ਕਲਾਮ ਸ਼ਾਹੀ ਦੇਗਾਂ ਤਿਆਰ ਕਰ ਹਾਜ਼ਰ ਦਰਦਾਰ ਆਪ ਜੀ ਭੋਗ ਲਾਓ ਸ਼ੀਰ ਪ੍ਰਸਾਦ ਸਾਹ ਸੰਗਤ ਦੀ ਰਸਨਾ ਲਾਇਕ ਹੋਵੇ ਜੋ ਜੀ ਸਕੇ ਸਵਾਸ ਸਵਾਸ ਆਪ ਜੀ ਦਾ ਪਿੱਤਰ ਨਾਮ ਜਪੇ ਬਖਸ਼ਿਸ਼ ਕਰੋ ਦਰਦਾਰ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ਼ ਕਰੋ ਸੁੱਖਾਂ ਦਾ ਪ੍ਰਕਾਸ਼ ਕਰੋ ਦੇਸ਼ ਪ੍ਰਦੇਸ਼ ਰੱਖਿਆ ਬਖਸ਼ਿਸ਼ ਕਰੋ ਜੀ। ਈਵਨ ਬਾਅਦ ਆਪ ਦੀਆਂ ਬਖਸ਼ੀਆਂ ਦਾਤਾਂ ਜੋ ਨਗਰਾਂ ਤੁਰ ਸਵਾਈਆਂ ਪ੍ਰਬੰਧ ਕਰਨੀ ਆਪਦੇ ਚਰਨਾਂ ਸੇਵਾ ਕਰਦੇ ਸਾਰੇ ਪਿਆਰ ਦੀਆਂ ਸਿੰਘਾਂ ਸਿੰਘਣੀਆਂ ਨੂੰ ਤੰਦਰੁਸਤੀ ਬਖਸ਼ੋ ਚਾਟੀਕਰਾਂ ਬਖਸ਼ੋ ਅਤੇ ਸਦਾ ਇਹ ਸਿੱਧਰ ਆਪਣੇ ਚਰਨਾਂ ਸੇਵਾ ਦੀ ਭਾਵਨਾ ਬਖਸ਼ਣ ਪਾਲਤਾ ਕਰੋ। ਗੁਰੂ ਜੀ ਨਿਵਾਜ ਚਾਰਦਾਰ ਸੇਵਾ ਦਾ ਭਾਈ ਗੁਰਦੇਵ ਸਿੰਘ ਗਰੀਬ ਨਿਵਾਜ ਦੇਹ ਰੋਗਤਾ ਵਾਸਤੇ ਤੰਦਰੁਸਤੀ ਵਾਸਤੇ ਚਾਟੀਕਰਾਂ ਵਾਸਤੇ ਬੇਨਤੀ ਕਰਦੇ ਹਾਂ $100 ਆਪਦੇ ਚਰਨਾਂ ਭੇਟਾ ਕਰਦੇ ਪ੍ਰਵਾਨ ਗੁਰਦਾ ਬਖਸ਼ ਕਰਦੇ ਭਾਈ ਗੁਰਦੇਵ ਸਿੰਘ ਤੰਦਰੁਸਤੀ ਬਖਸ਼ੋ ਲੰਮੀ ਆਯੂ ਬਖਸ਼ੋ ਗੁਰਸਿੱਖੀ ਨਾਮ ਦੀ ਦਾਤ ਨਿਵਾਜ ਸੇਵਕਾਂ ਨੂੰ ਸਦਾ ਚਾਟੀਕਲਾ ਬਖਸ਼ ਕਿਰਪਾ ਅਦਾ ਕਰੋ ਚਾਟੀਕਲਾ ਦਾਤ ਬਖਸ਼ਿਸ਼ ਕਰੋ ਜੀ। ਗੁਰੂ ਗਰੀਬ ਨਿਵਾਜ ਅੰਮ੍ਰਿਤ ਵੇਲੇ ਤੋਂ ਲੈ ਕੇ ਦਾਤੇ ਆਈਆਂ ਸਾਧ ਸੰਗਤਾਂ ਦੇ ਹਾਜ਼ਰੀ ਦਰ ਪ੍ਰਵਾਨ ਕਰੋ ਘੜੀਆਂ ਲਿਖ ਕੇ ਲਾਓ ਸੰਗਤਾਂ ਦਾ ਦਰ ਦਿੱਤੇ ਫੁੱਲ ਭੇਟਾ ਪ੍ਰਵਾਨ ਸ਼ੁਭਕਾਮਨਾ ਪੂਰਨ ਕਰੋ ਜੀ। ਗਰੀਬ ਨਿਵਾਜ ਖਾਲਸਾ ਪੰਥ ਸੇਵਕਾਂ ਨੂੰ ਏਕ ਦਾ ਸਵਾਗਤ ਪਿਆਰ ਦੀ ਬਖਸ਼ਿਸ਼ ਕਰਕੇ ਸਤਿ ਦਾਲ ਬਖਸ਼ੋ ਚੈਨਲ ਜੋੜੋ ਗੁਰਬਾਣੀ ਦਾ ਪਿਆਰ ਬਖਸ਼ੋ ਹਰ ਮੈਦਾਨ ਜਵਾਨ ਫਤਿਹ ਪਾਲਤਾ ਕਰੋ ਜੀ। ਦਾਰ ਦੂਰ ਦਾਰ ਘਰਾਂ 'ਚ ਬੈਠੀਆਂ ਲਾਈਵ ਕਿਤਾ ਗੀਤ ਸਰਵਣ ਕਰ ਰਹੀ ਆ ਸਾਰੇ ਸਿੰਘ ਦੇ ਹਾਜ਼ਰੀ ਪ੍ਰਵਾਨ ਕਰੋ ਘੜੀਆਂ ਲਿਖ ਕੇ ਲਾਓ ਤਾਰਾ ਆਪਣੇ ਬਖਸ਼ੀ ਸੰਗਤਾਂ ਨੂੰ ਬਖਸ਼ੇ ਸੰਗਤ ਆਪਦੇ ਜਾਣਾ ਧੰਨਵਾਦ ਕਰਦੇ ਹਾਂ ਸ਼ੁਕਰੀਆ ਅਦਾ ਕਰਦੇ ਹਾਂ ਬੇਹਦ ਆਨਲਾਈਨ ਗੁਰੂ ਘਰ ਨੂੰ ਗੁਰੂ ਘਰ ਸੇਵਾ ਸੰਗਤ ਹਰ ਸੰਗਤਾਂ ਮਾਇਆ ਬੇਟਾ ਦੇ ਚਰਨਾਂ ਪ੍ਰਵਾਨ ਕਰੋ ਬੱਚਿਆਂ ਦੀਆਂ ਕਮਾਈਆਂ ਸਬਰ ਕਰੋ ਕਰਜ ਵਾਧ ਦਾਰ ਸਭ ਸੰਗਤਾਂ ਦੀਆਂ ਸ਼ੁਭਕਾਮਨਾ ਵਾਸਤੇ ਪੂਰੀਆਂ ਕਰੋ ਜੀ। ਧਾਰ ਮਿਹਰਾਂ ਕਰਿਆ ਸੇਵਾ ਪ੍ਰਵਾਨ ਕਰੋ ਪੁਨਤ ਕਮਾਈ ਬਖਸ਼ੋ ਪਵਿੱਤਰ ਗੁਨਾਮੀ ਬਖਸ਼ੀ ਕਰਿਓ ਉਪਰੰਤ ਅੱਜ ਦੇ ਸ਼ਾਮ ਦੇ ਕਥਾ ਗੀਤ ਵਾਲੀ ਰਮਤਾ ਵਾਸਤੇ ਆਗਾ ਬਖਸ਼ੋ ਰਹਿੰਦੇ ਘਰ ਸਵਾਰ ਕੇ ਚਰਨਾਂ ਦੁਰਾਜ ਬਣਾਓ ਸਹੀ ਪਿਆਰੇ ਮੇਰੇ ਦਿਲ ਆਪ ਦਾ ਨਾਮ ਜਿੱਤਾ ਹੋਇਆ ਨਾਨਕ ਨਾਮ ਚੜ੍ਹਦੀ ਕਲਾ ਤੇਰੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ।

शून्यात् सत्रियाकाल। वाहिगुरु जी का खालसा, वाहिगुरु जी की।

ਵਾਹਿਗੁਰੂ ਸਾਹਿਬ ਜੀਓ। ਜਬ ਲਉ ਨਹੀਂ ਭਾਗ ਲੀਲਾਰ ਉਦੈ, ਤਬ ਲਉ ਭ੍ਰਮਤੇ ਫਿਰਤੇ ਬਹੁਤਾਯੂ। ਕਲ ਘੋਰ ਸਮੁੰਦਰ ਮੈਂ

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋਰਠ ਮਹੱਲਾ ਪੰਜਵਾਂ। ਪ੍ਰਭ ਕੀ ਸਰਣ ਸਗਲ ਭੈ ਲਾਥੇ, ਦੁਖ ਬਿਨਸੇ ਸੁਖ ਪਾਇਆ, ਦਇਆਲ ਹੁਆ ਪਾਰ ਬ੍ਰਹਮ ਸਵਾਮੀ, ਪੂਰਾ ਸਤਿਗੁਰ ਧਿਆਇਆ।
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਸਤਿਕਾਰਯੋਗ ਸਾਧ ਸੰਗਤ ਜੀ ਮਹਾਰਾਜ ਬਖਸ਼ਿਸ਼ ਕੀਤੀ, ਆਪ ਸੰਗਤ ਨੇ ਬੜੀ ਸ਼ਰਧਾ ਭਾਵਨਾ ਸਹਿਤ ਪਾਰੇ ਨਿੱਘੀ ਉੱਠ ਬੈਠ ਕੇ ਪਿੱਤਰ ਗੁਰਬਾਣੀ ਸੁਖਣੀ ਸਾਹਿਬ ਦੇ ਪੂਰਨ ਪਾਠ ਸਰਵ ਕੀਤੇ ਨੇ। ਇਸ ਵੇਲੇ ਸੰਧਿਆ ਸਮਾਂ ਜਾਣ ਕੇ ਸੋਧਰ ਦਾਸ ਸਾਹਿਬ ਦੇ ਪਾਠ ਸਰਵ ਕੀਤੇ ਹਨ, ਅਰਦਾਸ ਚਾਲ ਦੀਆਂ ਭਰੀਆਂ ਨੇ, ਮਹਾਰਾਜ ਬਖਸ਼ੇ ਪਿੱਤਰ ਪ੍ਰਣਾਮੇ ਸਰਵ ਕੀਤੇ ਹਨ। ਤਾਂ ਅੱਜ ਦਾ ਪਾਠ ਸਮਾਂ ਗੁਰੂ ਸਾਹਿਬਾਂ ਨੇ ਆਪ ਸਾਹਿਬ ਸੰਗਤਾਂ ਨੂੰ ਬਖਸ਼ਿਸ਼ ਕੀਤਾ ਹੈ। ਔਰ ਸਾਧ ਸਿੰਘ ਆਪ ਸੰਗਤਾਂ ਨੂੰ ਪਤਾ ਕਿ ਸ਼ਾਮਤ ਗ੍ਰਾਮ ਹੋਣ ਵਾਲੇ ਨੇ। ਸਭ ਤੋਂ ਪਹਿਲਾਂ ਕੀਰਤਨ ਕਰਨਗੇ ਭਾਈ ਲਕਸ਼ਮਣ ਦਾ ਜਥਾ, ਠੀਕ 7 ਵਜੇ ਤੱਕ ਭਾਈ ਸਾਹਿਬ ਆਤੀ ਕੀਰਤਨ ਨਾ ਸਿਮਰਨ ਦੁਆਰਾ ਸੰਗਤਾਂ ਮਾਰੇ ਚਰਨਾਂ ਜੋੜਨ ਵਾਸਤੇ ਮਹਾਨ ਪ੍ਰਾਲਾ ਕਰਨਗੇ। ਸੱਤ ਨੂੰ ਸੱਤ ਮੁਲਟਾ ਕੇ ਭਾਈ ਸਕੱਤਰ ਸਿੰਘ ਜੀ ਮਹਾਨ ਵਿਦਵਾਨ ਆਪ ਜੀ ਨੂੰ ਪਿੱਤਰ ਕੁਮਾਰ ਜੀ ਕਥਾ ਸਰਵਣ ਕਰਾਉਣਗੇ। 7 ਵਜੇ 8:30 ਤੱਕ ਕੀਰਤਨ ਕਰਨਗੇ ਭਾਈ ਓਮਕਾਰ ਸਿੰਘ ਦਾ ਜਥਾ। ਸੋ ਸਾਰੇ ਸੰਗਤਾਂ ਨੂੰ ਬੇਨਤੀ ਹੈ ਕਿ ਅਸੀਂ 8:30 ਤੱਕ ਮਾਰੇ ਨਿੱਘੀ ਉੱਥੇ ਬੈਠ ਕੇ ਦੇਸ਼ਾਂ ਦੇ ਸਾਰੇ ਕਥਕੀ ਰਿਵਾਜ ਸਰਵਣ ਕਰਕੇ ਜੀਵਨ ਦੀਆਂ ਕੜੀਆਂ ਸਫਲਾ ਕਰੋ। ਉਹ ਸਾਧ ਸਿੰਘ ਜੀ ਆਪ ਸੰਗਤਾਂ ਨੂੰ ਬੇਨਤੀ ਹੈ ਕਿ ਜੋ ਇਸ ਵੇਲੇ 9 ਸਾਲ 100 ਸਾਲ ਦੀਆਂ ਡਬਲ ਬਿਲਡਿੰਗਾਂ ਬਣ ਰਹੀਆਂ ਨੇ, ਉਹਨਾਂ ਵਾਸਤੇ ਮਾਇਆ ਦੀ ਬੇਨਤ ਲੋੜ ਹੈ। ਸੋ ਬੇਅੰਤ ਪੁਰਾਣਾ ਵੱਲੋਂ ਆਪਣਾ ਦਸਾਂਤ ਸਫਲ ਕਰਦੇ ਹੋਇਆਂ ਬੇਅੰਤ ਮਾਇਆ ਗੁਰਮਾਰੇ ਚਰਨ ਭੇਟਾ ਕੀਤੀ ਹੈ। ਸੋ ਵਟਭਾਗੀ ਹਨ ਸਾਧ ਸਿੰਘ ਜੀ ਜਿਹਨਾਂ ਨੇ ਅਜੇ ਮਾਇਆ ਸਫਲ ਨਹੀਂ ਕੀਤਾ। ਸਾਰਿਆਂ ਨੂੰ ਬੇਨਤੀ ਹੈ ਕਿ ਜ਼ਰੂਰ ਤੁਸੀਂ ਆਪੋ ਆਪਣਾ ਹਿੱਸਾ ਪਾ ਕੇ ਜੀਵਨ ਨਿਕਲੀਆਂ ਸਫਲਾ ਕਰੋ, ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਸਾਧ ਸਿੰਘ ਜੀ ਆਪ ਸੰਗਤਾਂ ਨੂੰ ਪਤਾ ਹੈ ਘਰਾਂ ਵਿੱਚ ਬੈਠ ਕੇ ਜੋ ਲੜੀਵਾਰ ਸੈਟ ਪਾਠ ਕਰ ਰਹੇ ਸਭਾ ਦੇ ਭਲੇ ਵਾਸਤੇ ਭੋਗ ਪੈਣਗੇ 21 ਜੂਨ ਨੂੰ। ਸੋ ਸਾਰੀ ਸੰਗਤਾਂ ਨੂੰ ਬੇਨਤੀ ਹੈ ਕਿ ਜਿਹਨਾਂ ਜਿਹਨੇ ਆਪਣਾ ਨਾਂ ਜਾਂ ਨੰਬਰ ਨਹੀਂ ਲਿਖਵਾਇਆ ਉਹ ਭਾਈ ਰਜਿੰਦਰ ਸਿੰਘ ਨਾਲ ਸੰਪਰਕ ਕਰਕੇ ਜੋ ਵੀ ਇਨਫੋਰਮੇਸ਼ਨ ਚਾਹੁੰਦੇ ਹੋ ਉਹਨਾਂ ਨਾਲ ਸਾਂਝੀ ਕਰੋ। ਸੋ ਉਹਨਾਂ ਦਾ ਟੈਲੀਫੋਨ ਨੰਬਰ ਹੈ 4087124145। ਸੋ ਸਾਧ ਸਿੰਘ ਜੀ ਆਪ ਸੰਗਤਾਂ ਨੂੰ ਬੇਨਤੀ ਹੈ ਕਿ ਜੂਨ 15 ਨੂੰ ਹੈ ਸੰਗਰਾਂਦ ਹਰ ਦੇ ਮਹੀਨੇ ਦੀ, ਉਸ ਦਿਨ ਸਾਰੀਆਂ ਸੰਗਤਾਂ ਜ਼ਰੂਰ ਹਾਰੀਆਂ ਭਾਲੀਆਂ ਨੇ ਮਹੀਨੇ ਜੀ ਐਂ ਕਹਿਣਾ ਅਤੇ ਇਸ ਮਹੀਨੇ ਸੁੱਖ ਸ਼ਾਂਤੀ ਵਾਲੇ ਸਾਰਿਆਂ ਮਿਲ ਕੇ ਅਰਦਾਸ ਵੀ ਕਰਨੀ ਹੈ। ਜੂਨ 16 ਤੋਂ ਲੈ ਕੇ 20 ਤੱਕ ਹਰ ਰੋਜ਼ ਸਾਧ ਸੰਗਤ ਦੀ ਸ਼ਾਮਾਂ ਨੂੰ 7:30 ਤੋਂ 8:45 ਤੱਕ ਸੰਗਤੀ ਰੂਪ ਵਿੱਚ ਸੁਖਮਨੀ ਸਾਹਿਬ ਦੇ ਪਾਠ ਹਰ ਰੋਜ਼ ਹੋਇਆ ਕਰਨਗੇ 16 ਤੋਂ ਲੈ ਕੇ 20 ਤੱਕ। ਸੋ ਸਾਧ ਸੰਗਤ ਜੀ ਜੂਨ 18 ਨੂੰ ਹੈ ਸ਼ਹੀਦੀ ਦਿਵਸ, ਸ੍ਰੀ ਗੁਰੂ ਹਰਿਅਰਜਨ ਦੇਵ ਸੱਚੇ ਪਾਤਸ਼ਾਹ ਜੀ ਦਾ, ਸ੍ਰੀ ਅਰਜਨ ਦੇਵ ਜੀ ਦਾ ਸ਼ਹੀਦੀ ਦਿਵਸ ਹੈ। ਸੋ ਸਾਧ ਸੰਗਤ ਜੀ ਅਸੀਂ ਸਾਰਿਆਂ ਨੂੰ ਉਸ ਦਿਨ ਹਾਜ਼ਰੀ ਭਰ ਕੇ ਜੋ ਸਾਡੇ ਸਾਰੇ ਦੁੱਖਾਂ ਨੂੰ ਚੋਰੀ ਭਾਈ ਗੁਰੂ ਸਾਹਿਬਾਂ ਨੇ ਕੁਰਬਾਨੀ ਕੀਤੀ ਹੈ, ਅਸੀਂ ਜ਼ਰੂਰ ਉਹਨਾਂ ਦੀਆਂ ਬਖਸ਼ੀਆਂ ਦਾ ਧੰਨਵਾਦ ਕਰੀਏ, ਸ਼ਰਧਾਂਜਲੀਆਂ ਭੇਟ ਕਰੀਏ। ਸੋ ਆਪ ਸਾਧ ਸੰਗਤ ਜੀ ਆਪ ਸੰਗਤ ਨੂੰ ਬੇਨਤੀ ਹੈ ਕਿ ਜ਼ਰੂਰ ਗੁਰੂ ਘਰ ਆਇਆ ਕਰੋ, ਅਮਰ ਅੱਡੇ ਕੋਲ ਅਰਦਾਸ ਕਰੋ, ਜਿੰਨੀ ਦੇਰ ਤੱਕ ਚਾਹ ਬਾਰ ਜਿੱਕੀ ਹੋ ਜਾਵੇ ਬੈਠ ਸਾਧ ਸੰਗਤ ਜੀ ਕਥਾ ਕੀ ਦਰਬਾਰ ਸਰਵ ਕਰ ਸਕਦੇ ਹੋ। ਜ਼ਰੂਰੀ ਬੇਨਤੀ ਹੈ ਗੁਰੂ ਅਰਜਨ ਦੇਵ ਜੀ ਦਾ ਵਿਆਹ ਪੁਰਬ 26, 27, 28 ਨੂੰ ਸ਼੍ਰੀ ਸ਼ੰਕਰ ਦੀਆਂ ਸੰਗਤਾਂ ਮਨਾ ਰਹੀਆਂ ਨੇ। 26 ਨੂੰ ਖੰਡ ਪਾਠ ਰੱਖੇ ਜਾਣਗੇ, 28 ਨੂੰ ਭੋਗ ਪੈਣਗੇ। ਸੋ ਸਾਰੇ ਸੰਗਤਾਂ ਨੂੰ ਬੇਨਤੀ ਹੈ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੇ ਵਿਆਹ ਪੁਰਬ ਦੀਆਂ ਹਾਜ਼ਰੀਆਂ ਭਰ ਕੇ ਜ਼ਰੂਰ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸਵਿਤ ਨਿਸ਼ਾ ਪ੍ਰਵਾਨ ਕਰਨਾ ਜੀ। ਬੜੇ ਭਾਗੀ ਹਾਂ ਸੰਧਿਆ ਦੇ ਦੀਵਾਨਾਂ ਵਿੱਚ ਮਾਲਕ ਦੇ ਚਰਨਾਂ ਵਿੱਚ ਬੈਠ ਕਰਕੇ ਮਾਲਕ ਦੀ ਬਾਣੀ ਦਾ ਆਨੰਦ ਮਾਣਦੇ ਹਾਂ, ਗੁਰੂ ਸਾਹਿਬ ਜੀ ਦਾ ਬੋਧ ਦਾ ਆਨੰਦ ਮਾਣਦੇ ਹਾਂ। ਹਾਜ਼ਰੀਆਂ ਲਵਾ ਰਹੇ ਹੋ, ਸਤਿਗੁਰੂ ਜੀ ਕਿਰਪਾ ਕਰੋ, ਸਾਰਿਆਂ ਦੀ ਹਾਜ਼ਰੀ ਦਰ ਕਬੂਲ ਕਰਨ। ਦਰੋ ਕਰੋ ਨਾਮ ਦਾਨ, ਗੁਰਸਿੱਖੀ ਜੀਵਨ, ਮਨੋਕਾਮਨਾ ਭਾਵਨਾਵਾਂ, ਸਤਿਗੁਰ ਜੀ ਸਾਰਿਆਂ ਦੀ ਪੂਰੀਆਂ ਕਰਨ। ਸੋ ਹੁਣ ਆਪ ਜੀ ਦੇ ਸਨਮੁਖ ਆਪ ਜੀ ਨੂੰ ਗੁਰਮਤਿ ਵਿਚਾਰਾਂ ਰਾਹੀਂ ਨਿਹਾਲ ਕਰ ਰਹੇ ਹਨ ਪੰਥ ਦੇ ਮਹਾਨ ਵਿਦਵਾਨ ਗੁਣੀ ਜਨ, ਅਤਿ ਸਤਿਕਾਰਯੋਗ ਗਿਆਨੀ ਸਕੱਤਰ ਸਿੰਘ ਜੀ। ਇਹਨਾਂ ਪਾਸੋਂ ਆਪ ਜੀ ਅੰਮ੍ਰਿਤਮਈ ਬਾਣੀ ਦੀਆਂ ਵਿਚਾਰਾਂ ਸ੍ਰਵਣ ਕਰੋ, ਭੁੱਲਾ ਚੁੱਕਾ ਦੀ ਖਿਮਾ ਫਤਿਹ ਸਾਂਝੀ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਸਲੋਕ

देखै तंदहै लाए किसै थोड़ा किसै अगला।

ਜੇਤੇ ਜੀ ਫਿਰੇ ਅਵਧੂਤੀ ਆਪੇ ਭਿਖਿਆ ਪਾਵੈ ਲੇਖੈ ਬੋਲਣ ਲੇਖੈ ਚੱਲਣ ਕਾਇਤ ਕੀਚੈ ਦਾਵੇ ਮੂਲ ਮਤ ਪਰਵਾਣਾ ਇਹੋ ਨਾਨਕ ਆਖ ਸੁਣਾਏ ਕਰਨੀ ਉਪਰ ਹੋਏ ਤਪਾਵਸ ਜੇ ਕੋ ਕਹੇ ਕਹਾਏ ਪੌੜੀ ਗੁਰਮਚ ਚਲਤ ਰਚਾਇਨ ਗੁਣ ਪ੍ਰਗਟੀ ਆਇਆ ਗੁਰਬਾਣੀ ਸਦ ਉਚਰੈ ਹਰ ਨਾਮ ਵਸਾਇਆ ਸਕਤ ਗਈ ਭਰਮ ਕਟਿਆ ਸਿਵ ਜੋਤ ਜਗਾਇਆ ਜਿਨ ਕੈ ਪੋਤੈ ਪੁੰਨ ਹੈ ਗੁਰਪੁਰਖ ਮਿਲਾਇਆ

परम सन्मान योग धन धन साहिब श्री गुरु ग्रंथ साहिब महाराज जी की पावन गोदी की हाजरी भर रही गुरु सवारी सतसंग जी करो रसना पवित्र सारे आखो वाहे गुरु जी का खालसा वाहे गुरु जी की फतेह। गुरु पातशाह जी तुठे ने रहमत वरताई है जिस दा सदका कुछ पल गुरु गोदी अंदर सभाईमान हो करके तुरकी बाणी दा कीर्तन अते कथा विचारां नाल सांझ पाउण दा यतन कर रहे हां। सत्कार जो गुरु के बहुत ही सुलझे हुए रागियां विच्चों भाई साहब भाई लाखन सिंह जी तथा उन्हां दा जथा आप जी नूं गुरबाणी कीर्तन सरवण करवा रहे सन। उपरंत रोजाना दी तरह गुरु पातशाह जी दे पावन खजाने विच्चों किसी शब्द दी विचार करन दा यतन रोजाना हुंदा है। अज दा इह पावन शब्द जिस दी आपां विचार करनी पौड़ी ते उहदे नाल दो सलोक ने अंग है 1238 ते इह पावन पौड़ी ते सलोक सभाईमान ने। इन्हां पावन शब्दां विच इन्हां पावन सलोकां विच निरंकार ने रहमत कीती है उहदी कायनात दा जिक्र है। वक्को वक्रे जीव किवें किवें निरंकार ने पैदा कीते ने किवें धंदे लाए ने किरतकारे लाए हुए ने। कोई निरंकार दे हुक्म नूं विरला विरला पछाणन वाला है बहुते माया दे टेटे चढ़ के ते खजल खुआरी नूं अपने जीवन दा आधार बना लैंदे ने। सतगुर सच्चे पातशाह महाराज जी इन्हां तमाम विषयां नूं अज दे इस पावन शब्द विच साडे नाल सांझा कर रहे ने। पहला श्लोक है सतगुरु गुरु अंगद देव महाराज जी का उच्चारण किया होया है जिहड़े दूजे गुरु नानक देव महाराज जी ने उन्हां रहमत कीती है खडूर साहब की पावन धरती जोत नूं जगाया है। गुरसिखां दा इक जथा आया आके सवाल किया क्योंकि यह प्रचलित सी अपने मन दे शंके गुरु अगे रख देने गुरु कोलों उन्हां सवालों का जवाब लेना है ते जो गुरु कहे सो भला कर माने की अवस्था है। जो गुरु ने कह दिता उहदे मुताबक चलण का यतन करना है। अरदास बेनती करनी मालिका साढ़े वास की बात नहीं तू चलावे ते असी चल सकते हाँ। गुरसिखां पुछया गुरसिखी किहो जिही हुंदी है गुरसिखी दे असूल की ने गुरसिखी दे सिधांत की ने गुरसिखी दी व्याख्या की है ते कहण लगे गुरसिख कोल जिहड़ी अडोलता है ना उह पर्बत वर्गी होनी चाहीदी। इन्ना अडोल होवे चखड़ हवा ओला डोलई पर्बत मैराण वाली अवस्था होवे जो मर्जी नेरी जुल्म दी चलदी पए दुखां दी चलदी पए खुशियां दे खेड़े आउंदे रहन लेकिन वह अडोल रवे उहदे ते कोई बहुता असर ना होवे इह गुरसिखी है। दूसरा पावन वचन कहा गुरसिखी दे विच सहनशीलता धरती वर्गी होनी चाहीदी है। कोई खोद दिंदा है कोई पुट दिंदा है कोई किवें किवें लेकिन धरती इन्नी शीतल है सहनशील अपना सब कुछ जर लैंदी है। तीसरा वचन सतगुरु सच्चे पातशाह महाराज जी ने कहा है सिख का जीरा जिहड़ा रुखां वर्गा होना चाहिए रुखां दी जीरांद
ਜਿਹੜਾ ਵੱਢਣ ਆਉਂਦਾ ਉਹਨੂੰ ਵੀ ਛਾਂ ਦਿੰਦਾ, ਉਹਨੂੰ ਵੀ ਫਲ ਦਿੰਦਾ, ਵੱਟੇ ਮਾਰਦਾ ਤੇ ਅੱਗੋਂ ਫਲ ਦਿੰਦਾ। ਪਰਉਪਕਾਰ ਦੀ ਭਾਵਨਾ ਹੀ ਵੱਢ ਕੇ ਲੈ ਗਿਆ, ਉਹਦੀ ਬੇੜੀ ਬਣਾ ਲਈ ਤੇ ਉਹਦੇ ਚ ਬਹਿ ਕੇ ਸਾਰੇ ਪਰਿਵਾਰ ਨੂੰ ਪਾਰ ਲਾ ਦਿੰਦਾ। ਇਹ ਦਰਖਤ ਦਾ ਗੁਣ ਹੈ ਗੁਰਸਿੱਖੀ ਵਿੱਚ। ਇਹ ਪਰਉਪਕਾਰ ਦੀ ਭਾਵਨਾ ਹਮੇਸ਼ਾ ਬਣਨੀ ਚਾਹੀਦੀ ਹੈ। ਅਗਲੀ ਵਚਨ ਸੱਚੇ ਪਾਤਸ਼ਾਹ ਨੇ ਕਿਹਾ ਨਿਰਮਲਤਾ। ਗੁਰਸਿੱਖ ਦੀ ਨਿਰਮਲਤਾ ਬਰਫ਼ ਵਰਗੀ ਹੋਣੀ ਚਾਹੀਦੀ ਹੈ। ਤੇ ਸੱਚੇ ਪਾਤਸ਼ਾਹ ਕਹਿਣ ਲੱਗੇ ਸਿੱਖ ਦੀ ਵਿਸ਼ਾਲਤਾ ਸਾਗਰ ਵਰਗੀ ਹੋਣੀ ਚਾਹੀਦੀ ਹੈ। ਸਮੁੰਦਰ ਜਿਹਾ ਵਿਸ਼ਾਲ ਹਿਰਦਾ ਹੋਵੇ, ਤੀਰਜ ਹੋਵੇ, ਤੇ ਇੱਥੋਂ ਤੀਕ ਤੇਜ ਸੂਰਜ ਵਰਗਾ ਪ੍ਰਤਾਪ, ਜਿਹੜਾ ਸੂਰਜ ਵਰਗਾ ਹੋਣਾ ਚਾਹੀਦਾ ਹੈ। ਚਾਨਣ ਹੋਵੇ, ਲਟਰ ਕਰਕੇ ਮੱਚਦਾ ਹੋਵੇ, ਉੱਥੇ ਅੰਧੇਰੇ ਨਾਂ ਦੀ ਕੋਈ ਗੱਲ ਨਾ ਹੋਵੇ। ਕਿਉਂਕਿ ਜਿੰਨੇ ਪਾਪ ਨੇ ਅੰਧੇਰਾ ਭਾਲਦੇ ਨੇ, ਅੰਧੇਰੇ ਵਿੱਚ ਹੁੰਦੇ ਨੇ, ਚੋਰੀ ਵਿੱਚ ਹੁੰਦੇ ਨੇ, ਲੁਕ ਕੇ ਹੁੰਦੇ ਨੇ, ਤੇ ਜਿੱਥੇ ਚਾਨਣ ਹੋਏਗਾ, ਗੁਰਸਿੱਖ ਦੇ ਜੀਵਨ ਵਿੱਚ ਚਾਨਣ ਹੁੰਦਾ ਹੈ, ਉੱਥੇ ਇਹਨਾਂ ਵਿਕਾਰਾਂ ਦਾ ਕੋਈ ਕੰਮ ਨਹੀਂ। ਸਤਿਗੁਰ ਸੱਚੇ ਪਾਤਸ਼ਾਹ ਗੁਰੂ ਅੰਗਦ ਦੇਵ ਮਹਾਰਾਜ ਜੀ ਅਜਿਹੇ ਗੁਰਸਿੱਖ ਦੀ ਘਾਟ ਘੜ ਰਹੇ ਨੇ। ਅੱਜ ਦੀ ਇਸ ਪਾਵਨ ਵਾਰ ਦਾ ਪਹਿਲਾ ਸਲੋਕ ਗੁਰੂ ਅੰਗਦ ਦੇਵ ਮਹਾਰਾਜ ਜੀ ਦਾ ਹੈ। ਕਹਿਣ ਲੱਗੇ ਆਪ ਉਪਾਏ ਨਾਨਕਾ, ਆਪੇ ਰੱਖੇ ਵੇਕ। ਇਸ ਸੰਸਾਰ ਨੂੰ ਪੈਦਾ ਕੀਤਾ, ਸੰਸਾਰ ਦੇ ਸਾਰੇ ਜਿਹੜੇ ਜੀਵ ਨੇ ਨਿਰੰਕਾਰ ਨੇ ਪੈਦਾ ਕੀਤੇ ਨੇ, ਤੇ ਵੱਖੋ ਵੱਖਰੇ ਪੈਦਾ ਕੀਤੇ ਨੇ। ਬੜੀਆਂ ਇਹਦੇ ਵਿੱਚ ਕਿਸਮਾਂ ਨੇ। 84 ਲੱਖ ਜੀਵ ਦੀ ਗੱਲ ਅਸੀਂ ਆਮ ਤੌਰ ਤੇ ਕਹਿ ਦਿੰਦੇ ਹਾਂ, ਲੇਕਿਨ 84 ਦੀ ਬਾਤ ਨਾ ਕਰੀਏ। ਇੱਥੇ ਤਾਂ ਹਰ ਜੀਵ ਦਾ, ਹਰ ਜਾਤੀ ਦਾ ਸੁਭਾਅ ਵੱਖੋ ਵੱਖਰਾ ਹੈ। ਜਿੰਨੇ ਜਾਨਵਰ ਨੇ, ਹਰ ਇੱਕ ਦਾ ਰੰਗ ਰੂਪ ਵੱਖਰਾ ਹੈ, ਉਹਦੇ ਤਨ ਦਾ ਵੱਖਰਾ ਢੰਗ ਤਰੀਕਾ, ਉਹਦੇ ਬੋਲਣ ਦਾ ਤਰੀਕਾ ਵੱਖਰਾ, ਉਹਦੇ ਖਾਣ ਦਾ ਤਰੀਕਾ ਵੱਖਰਾ ਹੈ। ਹਰ ਇੱਕ ਦੀ ਆਪੋ ਆਪਣੀ ਖੁਰਾਕ, ਕੁੱਤੇ ਦਾ ਕੰਮ ਹੋਰ ਹੈ, ਘੋੜੇ ਦਾ ਕੰਮ ਹੋਰ ਹੈ, ਖੋਤੇ ਦਾ ਕੰਮ ਹੋਰ, ਜਿੱਦਾਂ ਜਿੱਦਾਂ ਤਨ ਵੀ ਹੋਰ ਤਰ੍ਹਾਂ ਦਾ, ਸੁਭਾਅ ਵੀ ਵੱਖੋ ਵੱਖਰਾ ਹੈ। ਤੇ ਇੱਥੇ ਬਾਤ ਨਹੀਂ, ਕੋਈ ਜਲ ਵਿੱਚੋਂ ਪਾਏ ਨੇ, ਉਹਨਾਂ ਦੇ ਵੱਖੋ ਵੱਖਰੇ ਢੰਗ ਤਰੀਕੇ ਰੂਪ ਰੰਗ ਨੇ, ਕੋਈ ਅਸਮਾਨ ਵਿੱਚ ਉੱਡਣ ਵਾਲੇ ਨੇ, ਕੋਈ ਧਰਤੀ 'ਤੇ ਰੇਗਣ ਵਾਲੇ, ਕੋਈ ਰਹਿਣ ਵਾਲੇ, ਕਈ ਤਰ੍ਹਾਂ ਦੇ ਜੀਵ ਬਣਾਏ। ਅਤੇ ਇੱਕ ਦਾ ਸੁਭਾਅ ਦੂਜੇ ਨਾਲ ਨਹੀਂ ਜੇ ਮਿਲਦਾ, ਮਨੁੱਖ ਦੇ ਬਾਬਤ ਖਾਸ ਕਰਕੇ, ਅਜੇ ਜਾਨਵਰਾਂ ਦਾ ਮਿਲ ਜਾਂਦਾ ਹੈ। ਕਦੀ ਜਾਨਵਰ ਨੂੰ ਜਾਨਵਰ ਬਣਾਉਣ ਲਈ ਨਹੀਂ ਕਿਹਾ ਜਾਂਦਾ ਵੀ ਤੂੰ ਪਸ਼ੂ ਹੈ ਤੇ ਪਸ਼ੂ ਬਣ ਜਾ, ਪਹਿਲਾਂ ਹੀ ਪਸ਼ੂ ਹੁੰਦਾ ਹੈ। ਕੁੱਤੇ ਨੂੰ ਨਹੀਂ ਕਹੀਦਾ ਕੁੱਤਾ ਬਣ, ਮਨੁੱਖ ਨੂੰ ਕਹਿਣਾ ਪੈਂਦਾ ਤੂੰ ਮਨੁੱਖ ਬਣ, ਕਿਉਂਕਿ ਇਹਦੀ ਅਵਸਥਾ ਇਹ ਹੈ। ਇਹ ਕਦੀ ਪਛੰਡੇ ਮਾਰ ਲੱਗ ਜਾਂਦਾ ਖੋਤੇ ਦੀ ਤਰ੍ਹਾਂ, ਕਦੀ ਇਹ ਕੁੱਤੇ ਦੀ ਤਰ੍ਹਾਂ ਭੌਂਕਣ ਲੱਗ ਜਾਂਦਾ ਹੈ, ਕਦੀ ਕਿਸੇ ਨੂੰ ਖੋਂ ਖੋਂ ਕਰਨ ਲੱਗ ਪੈਂਦਾ, ਕਦੀ ਕਿਸੇ ਨੂੰ ਖਾਣ ਲੱਗ ਪੈਂਦਾ। ਇਹਦੀ ਅਵਸਥਾ ਬਦਲੀ ਰਹਿੰਦੀ ਹੈ, ਸਵੇਰੇ ਕੁਝ ਹੁੰਦਾ, ਦੁਪਹਿਰੇ ਕੁਝ ਹੁੰਦਾ, ਸ਼ਾਮ ਨੂੰ ਕੁਝ ਹੁੰਦਾ। ਇਨਸਾਨ ਦੇ ਮਨ ਦੀ ਅਵਸਥਾ ਹੈ। ਜਿਹੜੇ ਕਲਯੁੱਗਾਂ ਦਾ ਜ਼ਿਕਰ ਕੀਤਾ ਹੈ ਨਾ ਸਾਡੇ ਪ੍ਰਾਚੀਨ ਗ੍ਰੰਥਾਂ ਦੇ ਵਿੱਚ, ਇੱਥੇ ਸੱਚੇ ਪਾਤਸ਼ਾਹ ਦੇ ਗੁਰਮਤਿ ਵਿਚਾਰਧਾਰਾ ਮੁਤਾਬਕ ਇੱਕ ਵਿਅਕਤੀ ਇੱਕੋ ਦਿਨ 'ਚ ਕਈ ਯੁੱਗਾਂ ਵਿੱਚ ਪ੍ਰਵੇਸ਼ ਕਰ ਜਾਂਦਾ ਹੈ। ਸਵੇਰੇ ਸਤਿਯੁਗੀ ਹੁੰਦਾ, ਦੁਪਹਿਰੇ ਕਲਯੁਗੀ ਹੋ ਜਾਂਦਾ ਹੈ। ਕੋਈ ਉਹਦਾ ਪਤਾ ਹੀ ਨਹੀਂ ਲੱਗਦਾ ਕਦੋਂ ਜੀੜਾ, ਕਦੋਂ ਦਾਨੀ ਬਣੀ ਬੈਠਾ ਹੁੰਦਾ, ਕਦੀ ਭਿਖਾਰੀ ਬਣੀ ਬੈਠਾ ਹੁੰਦਾ, ਕਦੀ ਨੀਚਤਾ ਦੀ ਹੱਦ ਨੂੰ ਟੱਕਿਆ ਹੁੰਦਾ, ਕਦੀ ਪੁੰਨ ਦਾਨ ਵਾਲੇ ਪਾਸੇ ਪਿਆ। ਇਹ ਮਨੁੱਖ ਦਾ ਸੁਭਾਅ। ਇੱਥੇ ਜ਼ਿਕਰ ਕਰਦੇ ਨੇ ਵੱਖੋ ਵੱਖਰੇ ਜਨ ਤੋਂ ਪਾਏ ਨੇ ਨਿਰੰਕਾਰ ਨੇ, ਤੇ ਉਹਦੇ ਕੋਲ ਵਰਾਇਟੀਆਂ ਕਿੰਨੀਆਂ ਨੇ, ਕੋਈ ਅੰਤ ਨਹੀਂ ਜੇ, ਕੋਈ ਅੰਤ ਨਹੀਂ। ਕਿਸੇ ਵਿਅਕਤੀ ਦਾ, ਕਿਉਂਕਿ ਆਮ ਪ੍ਰਚਲਿਤ ਬਾਤ ਹੈ, ਜਦੋਂ ਰੱਬ ਨੇ ਇਨਸਾਨ ਪੈਦਾ ਕੀਤਾ ਤੇ ਕਹਿਣ ਲੱਗੇ ਉਹਦੇ ਕੰਨ ਵਿੱਚ ਕਿਹਾ ਵੀ ਤੇਰੇ ਵਰਗਾ ਕੋਈ ਅੱਜ ਦੇ ਕਿਵੇਂ ਮੈਂ ਕੱਲਿਆ ਬਲਸ਼ਾਪੁਰ ਥਾਪੜਾ ਦੇ, ਹਰ ਇੱਕ ਇਹੀ ਸਮਝੀ ਬੈਠਾ। ਕਿਸੇ ਦਾ ਕਿਸੇ ਨਾਲ ਸੁਭਾਅ ਨਹੀਂ ਜਿਹੜਾ,
ਭਾਵੇਂ ਇੱਕੋ ਪਰਿਵਾਰ ਦੇ, ਭਾਵੇਂ ਜੋੜੇ ਪੁੱਤ ਕਿਉਂ ਨਾ, ਕਿਸੇ ਦਾ ਕਿਸੇ ਨਾਲ ਫਿੰਗਰ ਪ੍ਰਿੰਟ ਨਹੀਂ ਜੇ ਮਿਲਦਾ। ਜਿੰਨੇ ਚਿਹਰੇ ਜਿੰਨੇ ਪੈਦਾ ਕੀਤੇ ਸੀ ਸਭ ਦਾ ਫਿੰਗਰ ਪ੍ਰਿੰਟ ਵੱਖੋ ਵੱਖਰਾ ਹੋ ਰਿਹਾ। ਦੇਖੋ ਕਿੰਨੀਆਂ ਕੁ ਵੰਨਗੀਆਂ ਨਿਰੰਕਾਰ ਦੇ ਕੋਲ। ਆਹ ਗਿੱਠਕ ਦਾ ਸਾਡਾ ਮੁਖੜਾ ਹੈ, ਕਦੀ ਕਿਸੇ ਦੀ ਅੱਖ ਦੂਜੇ ਨਾਲ ਰਲਦੀ, ਨੱਕ ਕਿਸੇ ਨਾਲ, ਇੰਨੇ ਵਿੱਚ ਹੀ ਇੰਨੇ ਕੁ ਚਿਹਰੇ ਬਣਾ ਤੇ ਇੰਨੇ ਕੁ ਸੱਚੇ ਦੇ ਨਿਰੰਕਾਰ ਦੇ ਕੋਲ ਕੋਈ ਅੰਤ ਨਹੀਂ। ਵੱਖੋ ਵੱਖਰੇ ਪੈਦਾ ਕੀਤੇ ਨੇ, ਸੁਭਾਅ ਵੱਖੋ ਵੱਖਰੇ, ਇੱਕੋ ਥਾਂ ਪੜ੍ਹਨ ਵਾਲੇ, ਇੱਕੋ ਥਾਂ ਪਾਲਣ ਵਾਲੇ, ਇੱਕੋ ਥਾਂ ਖਾਣ ਵਾਲੇ, ਸੁਭਾਅ ਵੱਖੋ ਵੱਖਰੇ। ਗੁਰੂ ਘਰ ਵਿੱਚ ਇੱਦਾਂ ਹੋਇਆ, ਪ੍ਰਿਥੀ ਚੰਦ ਗੁਰੂ ਰਾਮਦਾਸ ਮਹਾਰਾਜ ਦਾ ਸਪੁੱਤਰ ਵੱਡਾ ਹੈ, ਪਰ ਉਹਦਾ ਸੁਭਾਅ ਹੰਕਾਰੀ ਹੈ, ਹਉਮੈ ਨਾਲ ਭਰਿਆ ਹੋਇਆ ਤੇ ਅਸਰ ਹੀ ਕੋਈ ਨਹੀਂ ਪਿਆ ਗੁਰਬਾਣੀ ਦਾ। ਗੁਰੂ ਅਰਜਨ ਦੇਵ ਮਹਾਰਾਜ ਜੀ ਬਾਣੀ ਕੇ ਬੋਹਿਤ ਨੇ, ਉਸੇ ਪਰਿਵਾਰ ਚ ਨੇ। ਇਹਦਾ ਜ਼ਿਕਰ ਸੱਚੇ ਪਾਤਸ਼ਾਹ ਨੇ ਕੀਤਾ ਤੇ ਮਨੁੱਖ ਕਈ ਜੋਨਾਂ ਇਸੇ ਜਨਮ ਚ ਭੁਗਤ ਜਾਂਦਾ, ਕਦੀ ਉਹ ਬਹੁ ਬਹੁ ਕਰਨ ਲੱਗ ਜਾਂਦਾ, ਆਪਣਿਆਂ ਨੂੰ ਭੌਂਕਣਾ, ਇਹ ਕੁੱਤੇ ਦੀ ਜੋਨ ਵੀ ਭੋਗ ਜਾਂਦਾ, ਕਦੀ ਪਛੰਡੇ ਮਾਰਨ ਲੱਗ ਜਾਂਦਾ, ਕਦੀ ਹਰ ਇੱਕ ਨੂੰ ਠੁੱਡ ਮਾਰ, ਹਰ ਇੱਕ ਨੂੰ ਢੁੱਡ ਮਾਰ, ਤੇ ਕਈ ਜਨਮ ਜਿਹੜੇ ਇੱਕ ਵਾਰੀ ਲੜ ਜਾਂਦਾ। ਗੁਰੂ ਪਾਤਸ਼ਾਹ ਨੇ ਬੜੀ ਰਹਿਮਤ ਕੀਤੀ, ਉਹਨੇ ਨਾ ਕਿਹਾ ਵੀ ਜਿੱਥੋਂ ਸਿੱਖਿਆ ਜਾਂਦਾ ਸਿੱਖ ਲਓ, ਜਿੱਥੋਂ ਸਿੱਖਿਆ ਜਾਂਦਾ। ਸ਼ਹਿਨਸ਼ਾਹ ਨੇ ਕਿਹਾ ਭਾਈ ਜਿਹਨੂੰ ਤੂੰ ਕੁੱਤਾ ਕਹਿੰਦਾ ਉਹਦੇ ਕੋਲੋਂ ਵੀ ਸਿੱਖ, ਜਿਹਨੂੰ ਸੂਰ ਕਹਿੰਦਾ ਗੰਦ ਖਾਣ ਵਾਲਾ ਉਹਦੇ ਕੋਲੋਂ ਵੀ ਸਿੱਖ, ਤੂੰ ਵੀ ਗੰਦਗੀ ਨੂੰ ਮੂੰਹ ਮਾਰੀ ਜਾਂਦਾ। ਇੱਕ ਪਾਸੇ ਤੇ ਇਹਨਾਂ ਨੂੰ ਮਾੜੇ ਕਿਹਾ, ਏਕ ਭਗਤ ਭਗਵਾਨ ਜਿਹ ਪ੍ਰਾਣੀ ਕੇ ਨਾਹੇ ਮਨ, ਜੈਸੇ ਸ਼ੁਕਰ ਸਵਾਨ ਨਾਨਕ ਮਾਨੋ ਤਾਹੇ ਤਨ, ਜਿਹਨਾਂ ਦੀ ਭਗਤੀ ਪ੍ਰਵਾਨ ਨਹੀਂ, ਜਿਹਨਾਂ ਦੇ ਹਿਰਦੇ ਵਿੱਚ ਸਰਕਾਰ ਦਾ ਨਾਮ ਨਹੀਂ, ਉਹਨਾਂ ਦੀ ਜਿਉਣ ਜਿਹੜੀ ਹੈ ਗੰਦਗੀ ਖਾਣ ਵਾਲੇ ਸੂਰ ਵਰਗੀ ਹੈ, ਕੁੱਤੇ ਵਰਗੀ ਸਵਾਨ ਵਰਗਾ ਉਹਦਾ ਜੀਵਨ ਹੈ। ਪਰ ਜਿੱਥੇ ਸਿਫਤ ਦੀ ਬਾਤ ਆਈ ਉੱਥੇ ਕਹਿ ਦਿੱਤਾ ਸਾਖਤ ਤੇ ਸੂਕਰ ਭਲਾ ਰਾਖੈ ਆਸ਼ਾ ਗਾਓ। ਸਾਖਤ ਵਿਅਕਤੀ ਨਾਲੋਂ, ਮਨਮੁੱਖ ਨਾਲੋਂ ਤੇ ਸੂਰ ਕਈ ਗੁਣਾ ਚੰਗਾ ਹੈ। ਕਿਉਂ ਚੰਗਾ? ਗੰਦਗੀ ਤੇ ਖਾ ਕੇ ਸਫਾਈ ਕਰ ਦਿੰਦਾ ਹੈ ਭਾਈ, ਮਨਮੁੱਖ ਤੇ ਗੰਦ ਹੀ ਪਾਉਂਦਾ ਸਾਰੀ ਜ਼ਿੰਦਗੀ। ਕੁੱਤੇ ਨੂੰ ਮਾੜਾ ਕਿਹਾ ਤੇ ਕੁੱਤੇ ਤੇ ਗੁਣ ਦੀ ਵੀ ਸਿਫਤ ਕੀਤੀ ਹੈ, ਸਵਾਮੀ ਕੋ ਗ੍ਰਿਉ ਜਿਉਂ ਸਦਾ ਸਵਾਨ ਤਜ ਤਾਂ ਨਹੀਂ ਨਿੱਤ। ਕਹਿਣ ਲੱਗੇ ਕੁੱਤੇ ਦੇ ਵਿੱਚ ਇੱਕ ਸਿਫਤ ਹੈ, ਉਹਦੇ ਕੋਲੋਂ ਸਿੱਖ ਲਾ ਭਾਈ। ਜੇ ਕੁੱਤੇ ਕੋਲੋਂ ਸਿੱਖਣਾ ਤੇ ਸਿੱਖ ਸਕਦਾ ਹੈ ਬੰਦਾ। ਕੀ ਸਿੱਖਣਾ ਹੈ? ਕਿ ਉਹ ਆਪਣੇ ਮਾਲਕ ਦਾ ਡਰ ਨਹੀਂ ਜੇ ਛੱਡਦਾ, ਕਿੰਨੇ ਦਿਨ ਰੋਟੀ ਨਾ ਪਾਓ ਉਹਨੇ ਨਹੀਂ ਜੇ ਜਾਣਾ, ਉੱਥੇ ਹੀ ਟਿਕੇ ਰਹਿਣਾ, ਉੱਥੇ ਪੂਛ ਮਾਰੀ ਜਾਣੀ, ਇਹਨੂੰ ਕਹਿੰਦੇ ਵਫਾਦਾਰੀ। ਨਾਨਕ ਇਹ ਵਿਧਾਰ ਭਜੋ, ਇੱਕ ਮਨ ਹੋਏ ਇੱਕ ਚਿੱਤ, ਜਿੱਦਾਂ ਉਹ ਸਵਾਮੀ ਦਾ ਡਰ ਨਹੀਂ ਨਾ ਛੱਡਦਾ ਉਹਦੇ ਕੋਲੋਂ ਸਿੱਖ। ਅਸੀਂ ਹਰ ਇੱਕ ਕੋਲੋਂ ਸਿੱਖ ਸਕਦੇ ਹਾਂ, ਪਰ ਅਸੀਂ ਤੇ ਚੰਗੇ ਭਲੇ ਲੋਕਾਂ ਵਿੱਚ ਜਿਹਦੇ ਵਿੱਚ ਬਹੁਤ ਗੁਣ, ਉਹਦੇ ਵਿੱਚ ਔਗੁਣ ਲੱਭ ਲਈਦਾ ਹੈ, ਕੀੜੀ ਵਾਂਗੂ ਕੋਈ ਨਾ ਕੋਈ ਮੋਹਰੀ ਲੱਭ ਲਈਦੀ ਹੈ। ਕਈ ਬਾਤਾਂ ਸਾਨੂੰ ਸਮਝਾਉਣ ਲਈ ਨਾ ਪ੍ਰਾਪਤਨ ਬਜ਼ੁਰਗਾਂ ਨੇ ਗ੍ਰੰਥ ਲਿਖੇ ਨੇ, ਪੰਚਤੰਤਰ ਨਾਂ ਦਾ ਗ੍ਰੰਥ ਹੈ। ਸਾਡੇ ਜਿੰਨੇ ਮਹਾਤਮਾ ਨੇ ਕਥਾ ਕਰਨ ਵਾਲੇ ਉਹਨੂੰ ਜ਼ਰੂਰ ਪੜ੍ਹਦੇ ਹੈ ਤੇ ਉਹ ਕਾਵਾਂ ਬਿੱਲੀਆਂ ਕੁੱਤਿਆਂ ਸ਼ੇਰਾਂ ਗਿੱਦੜਾਂ ਦੀਆਂ ਗੱਲਾਂ ਤੇ ਕਹਾਣੀਆਂ ਨਿੱਕੀਆਂ ਨਿੱਕੀਆਂ ਇਹ ਸਾਡੇ ਘਰਾਂ ਵਿੱਚ ਪੜ੍ਹੀਆਂ ਜਾਂਦੀਆਂ ਸਨ, ਬਾਤਾਂ ਜਿਹਨੂੰ ਕਹਿੰਦੇ ਨੇ। ਲੇਕਿਨ ਹਰ ਇੱਕ ਦੇ ਵਿੱਚੋਂ ਕੋਈ ਸਿੱਖਿਆ ਮਿਲਦੀ ਸੀ, ਕੋਈ ਨਾ ਕੋਈ ਨਿਕਲਦਾ ਸੀ ਉਹਦੇ ਵਿੱਚੋਂ। ਇਸ ਲਈ ਸਾਡੀ ਉਦੋਂ ਕੋਈ ਟੀਵੀ ਨਹੀਂ ਸੀ, ਕੋਈ ਮੋਬਾਈਲ ਨਹੀਂ ਸੀ, ਕੋਈ ਬੱਤੀਆਂ ਨਹੀਂ ਸੀ, ਟਿਕ ਜਾਣਾ ਬਹਿ ਜਾਣਾ, ਸਿਆਣੇ ਨੇ ਸ਼ੁਰੂ ਕਰ ਦੇਣੀ ਗਾਥਾ। ਉਹਦੇ ਵਿੱਚੋਂ ਇੱਕ ਗਾਥਾ ਹੈ, ਕੁੱਤੇ ਦਾ ਮੈਂ ਜ਼ਿਕਰ ਕਰਨ ਲੱਗਾ। ਇੱਕ ਨਗਰ ਵਿੱਚ ਨਾ ਕਿਸੇ ਮਾਲਕ ਨੇ ਇੱਕ ਕੁੱਤਾ ਪਾਲਿਆ, ਕਿਉਂਕਿ ਕੁੱਤੇ ਦਾ ਅਤੇ ਬੰਦੇ ਦਾ ਆਪਸ ਵਿੱਚ ਬੜਾ ਪੁਰਾਣਾ ਸੰਬੰਧ ਤੁਰਿਆ ਆਉਂਦਾ ਹੈ। ਆਦਿਕਾਲ ਦੀ ਪੁਰਾਣੇ ਦੀ ਪੁਰਾਣੀ ਸਾਖੀ ਪੜ੍ਹ ਲਓ, ਕੁੱਤੇ ਅਤੇ ਬੰਦੇ ਦਾ ਸੰਬੰਧ ਹੈ ਵਫਾਦਾਰੀ ਕਰਕੇ। ਕੁੱਤੇ ਦੇ ਹਲਕਣ ਦਾ ਵੀ ਜ਼ਿਕਰ ਹੈ, ਜਦੋਂ ਆਪਣੇ ਬਾਲਕ ਨੂੰ ਵੱਢ ਕੇ ਖਾਣ ਲੱਗ ਪੈਂਦਾ ਉਹਦੀ ਨਿੰਦਿਆ ਵੀ ਕੀਤੀ ਹੈ। ਬੜਾ ਵੱਡਾ ਘਰ ਤੇ ਵੱਡੇ ਘਰ ਦਾ ਕੁੱਤਾ ਵੀ ਵੱਡਾ, ਚੰਗੀ ਖੁਰਾਕ ਖੁਰੂਕ ਮਿਲਣੀ, ਬੜਾ ਉਹਦੀ ਦਹਿਸ਼ਤ ਬੜੀ ਸੀ।
ਦਹਿਸ਼ਤ ਬੜੀ, ਪਰ ਜਿਹੜਾ ਚੋਰ ਹੈ ਉਹ ਵੀ ਹੁਣ ਚਾਹੁੰਦਾ, ਉਹਦੇ ਆਪਣੇ ਢੰਗ ਤਰੀਕੇ ਹੁੰਦੇ ਨੇ ਵੀ ਮੈਂ ਕਿਸੇ ਨਾ ਕਿਸੇ ਤਰ੍ਹਾਂ ਇਹ ਘਰ ਇਹਨੂੰ ਲੁੱਟਾਂ, ਇਹਦੇ ਘਰੋਂ ਕੁਛ ਮਿਲ ਜਾਣਾ। ਹੁਣ ਰਾਖੀ ਰਖਵਾਲੇ ਉੱਥੇ ਰੱਖੇ ਜਿੱਥੇ ਹੈ ਕੋਈ, ਜਿਹਦੇ ਘਰ ਹੈ ਹੀ ਕਦੇ, ਉਹਨੂੰ ਕੀ ਕੁੰਡਾ ਲਾਉਣ ਦੀ ਲੋੜ। ਉਹਨੇ ਵੱਡਾ ਕੁੱਤਾ ਰੱਖ ਲਿਆ ਤੇ ਇੱਕ ਦਿਨ ਕੀ ਹੋਇਆ, ਸਾਰੇ ਪਿੰਡ 'ਚ ਉਹਦੀ ਚਰਚਾ, ਬਾਕੀ ਕੁੱਤੇ ਵੀ ਵੱਡੇ ਦੀ ਸਿਫਤ ਕਰਨ, ਭਾਈ ਬੜਾ ਵਫਾਦਾਰ ਹੈ, ਬੜੀ ਰਾਖੀ ਕਰਦਾ, ਸਾਡਾ ਨਾਂ ਉੱਚਾ ਕੀਤਾ ਸਾਡੀ ਕੌਮ ਦਾ। ਹੋਇਆ ਕਿ ਇੱਕ ਦਿਨ ਉਸੇ ਘਰ ਉਸੇ ਮਾਲਕ ਦੇ ਘਰੇ ਚੋਰੀ ਹੋ ਗਈ, ਮਾਲ ਸਵਾਜ ਬੰਨ ਕੇ ਤੇ ਚੋਰ ਲੈ ਗਏ। ਹੁਣ ਪਿੰਡ ਵਿੱਚ ਚਰਚਾ ਵੀ ਏਡਾ ਵੱਡਾ ਕੁੱਤਾ ਹੋ ਗਿਆ ਤੇ ਫਿਰ ਵੀ ਚੋਰੀ ਹੋ ਗਈ। ਚਲੋ ਬੰਦਿਆਂ 'ਚ ਤੇ ਚਰਚਾ ਨਹੀਂ, ਕੁੱਤਿਆਂ 'ਚ ਹੀ ਚਰਚਾ ਹੋਈ, ਕਹਿੰਦੇ ਲਿਖਣ ਵਾਲਾ ਕਹਿੰਦਾ। ਉਹ ਵੀ ਕਹਿਣ ਯਾਰ ਬੜੀ ਮਾੜੀ ਗੱਲ ਹੈ ਯਾਰ, ਚੰਗਾ ਭਲਾ ਮਾਲਕ ਨਾਲ ਸਾਂਝ, ਚੰਗਾ ਭਲਾ ਉਹਦੀ ਦਹਿਸ਼ਤ ਬੜੀ ਸੀ, ਹੋ ਕੀ ਗਿਆ ਉਹਨੂੰ, ਇਹਨੇ ਸਾਡੀ ਕੌਮ ਬਦਨਾਮ ਕਰਤੀ, ਸਾਡੀ ਵਫਾਦਾਰੀ ਤੇ ਜਿਹੜਾ ਹੈ ਉਹ ਸ਼ੱਕ ਪੈਦਾ ਕਰ ਦਿੱਤਾ ਭਾਈ, ਇਹ ਤਾਂ ਬਹੁਤ ਮਾੜਾ ਕੰਮ ਕਰਦਾ। ਉਹ ਇਕੱਠੇ ਹੋ ਕੇ ਚਲੇ ਗਏ। ਉਹ ਪੁੱਛੀਏ ਤੇ ਸਹੀ ਉਹਨੂੰ ਵੀ ਹੋਇਆ ਕਿ, ਠੀਕ ਹੋਵੇ ਸਹੀ, ਵਰਨਾ ਉਹਦੀ ਦਹਿਸ਼ਤ ਬੜੀ ਆ, ਉਹਦੇ ਘਰ ਦੇ ਲਾਗੇ ਲੰਘਦਾ ਕੋਈ ਨਹੀਂ ਤੇ ਚੋਰੀ ਹੋ ਗਈ। ਇਕੱਠੇ ਹੋ ਕੇ ਚਲੇ ਗਏ, ਪੁੱਛਣ ਲੱਗੇ ਨੇ, ਸਮਝਣ ਵਾਲੀ ਬਾਤ ਨਿਕਲਣਾ ਨੁਕਤਾ ਵਿੱਚੋਂ। ਉਹਨੂੰ ਪੁੱਛਦੇ ਜਾ ਕੇ, ਸ਼ਰਮਿੰਦਾ ਜਿਹਾ ਹੋ ਕੇ ਬੈਠਾ, ਉਹਨੂੰ ਪੁੱਛਦੇ ਵੀ ਕੀ ਹੋਇਆ ਤੈਨੂੰ, ਤੂੰ ਠੀਕ ਹੈ ਕਿ ਬਿਮਾਰ ਹੈ, ਬਿਮਾਰ ਤਾਂ ਨਹੀਂ ਹੋ ਗਿਆ? ਕਹਿਣ ਲੱਗਾ ਨਹੀਂ ਮੈਂ ਠੀਕ ਹਾਂ। ਦੂਜਾ ਸਵਾਲ, ਤੇਰੀ ਮਾਲਕ ਨਾਲ ਕੋਈ ਅਣਬਣ ਹੋਈ? ਸਾਨੂੰ ਤਾਂ ਨਮੋਸ਼ੀ ਬੜੀ ਆਈ ਪਈ, ਤੇਰੀ ਮਾਲਕ ਨਾਲ ਕੋਈ ਅਣਬਣ ਹੈ? ਕਹਿੰਦਾ ਨਹੀਂ ਮਾਲਕ ਨਾਲ ਮੇਰੀ ਕੋਈ ਅਣਬਣ ਨਹੀਂ। ਅਗਲਾ ਸਵਾਲ ਹੋ ਗਿਆ ਤੇ ਕੀ ਤੇਰੀ ਮਾਲਕ ਨਾਲ ਅਣਬਣ ਕੋਈ ਨਹੀਂ, ਤੂੰ ਚੰਗਾ ਭਲਾ ਰਾਜੀ ਬਾਜੀ ਹੈ, ਕੀ ਤੂੰ ਚੋਰ ਨਹੀਂ ਵੇਖੇ ਆਉਂਦੇ ਹੋਏ? ਕਹਿੰਦਾ ਵੇਖੇ। ਉਹ ਹੋਰ ਹੈਰਾਨ ਹੋ ਗਿਆ, ਅੱਧ ਹੋ ਗਈ ਹੈ ਤੇ ਇਹ ਕਿਵੇਂ ਹੋ ਗਿਆ ਵੀ ਚੋਰ ਵੀ ਆ ਗਏ, ਤੂੰ ਜਾਗਦਾ ਵੀ ਆ, ਤੇਰੀ ਵਫਾਦਾਰੀ ਵੀ ਠੀਕ ਆ, ਮਾਲਕ ਨਾਲ ਤੇਰੀ ਸੁਰ ਵੀ ਬੜੀ ਹੈ, ਤੇ ਫਿਰ ਚੋਰੀ ਕਿਵੇਂ ਹੋ ਗਈ? ਉਹ ਸ਼ਰਮਿੰਦਾ ਜਿਹਾ ਹੋਇਆ, ਕਹਿਣ ਲੱਗਾ ਵੀ ਸੁਣਨਾ ਤੇ ਸੁਣੋ, ਫਿਰ ਇੱਦਾਂ ਹੋਈ ਮੇਰੇ ਨਾਲ। ਕਹਿੰਦੇ ਕੀ ਹੋਇਆ? ਕਹਿਣ ਲੱਗੇ ਉਹ ਚੋਰ ਆਏ ਟੱਪਣ ਲੱਗੇ ਨਾ ਜਦੋਂ ਘਰ, ਤੇ ਉਹਨਾਂ ਵਿੱਚੋਂ ਕੋਈ ਇੱਕ ਬਾਹਰ ਸੀ ਤੇ ਉਹਨੇ ਮੈਨੂੰ ਨਾ ਕੋਈ ਪਦਾਰਥ ਪਾਇਆ ਖਾਣ ਨੂੰ, ਬੁਰਕੀ ਪਾਈ, ਮੈਂ ਬੁਰਕੀ ਖਾਣ ਵੱਲ ਹੋ ਗਿਆ। ਚੋਰਾਂ ਦਾ ਆਪਣਾ ਢੰਗ ਤਰੀਕਾ ਕੰਮ ਕਰਨ ਦਾ। ਕਹਿਣ ਲੱਗਾ ਮੈਂ ਕਿਹਾ ਵੀ ਚਲੋ ਬੁਰਕੀ ਖਾਂਦੇ ਹਾਂ, ਚੋਰ ਕਿਹੜੇ ਪਾਸ ਚੱਲੇ, ਫੜ ਲੈਂਦੇ ਹਾਂ, ਮੈਂ ਵੇਖ ਲੈ ਆਉਂਦੇ। ਕਹਿੰਦਾ ਉਹਨੇ ਫਿਰ ਬੁਰਕੀ ਪਾਤੀ, ਮੈਂ ਉਹ ਬੁਰਕੀ ਦੂਜੀ ਵਾਰੀ ਫਿਰ ਪਾਤੀ, ਮੈਂ ਕਿਹਾ ਕੋਈ ਨਹੀਂ ਲੱਭ ਲੈਂਦੇ ਸਮਾਨ, ਕਿਹੜਾ ਐਡਾ ਸੌਖਾ ਲੱਭ ਜਾਣਾ, ਜਿੰਦਰੇ ਭਲਣੇ ਨੇ, ਕਦੋਂ ਪੇਟੀਆਂ ਭਲਣੀਆਂ, ਕਦੋਂ ਉਹਨਾਂ ਨੇ ਚੁੱਕਣਾ। ਜਾਣ ਲੋਕ ਵਜਾ ਵਜਾਇਆ ਸਮਾਨ, ਉਹਨਾਂ ਕੋਲ ਖੋਹ ਲੈਣਾ, ਮੈਂ ਕੋਈ ਜਾਣ ਦੇਣਾ। ਮੈਂ ਕਹਿੰਦਾ ਇਸ ਭੁਲੇਖੇ ਵਿੱਚ, ਇਸ ਇਹ ਮੇਰੇ ਮਨ ਵਿੱਚ। ਕਹਿੰਦਾ ਫੇਰ ਕੀ ਹੋਇਆ? ਪੁੱਛਣ ਵਾਲੇ ਪੁੱਛਦੇ, ਨਾਲ ਦੇ ਉਹਦੇ ਪੁੱਛਣ ਵਾਲੇ ਪੁੱਛਦੇ, ਹੋਇਆ ਕਿ ਫੇਰ ਕੀ ਹੋਇਆ? ਕਹਿਣ ਲੱਗਾ ਉਹ ਮੈਨੂੰ ਬਾਹਰੋਂ ਪਾਈ ਗਿਆ ਤੇ ਮੈਂ ਖਾਈ ਗਿਆ, ਪਤਾ ਹੀ ਨਹੀਂ ਲੱਗਾ ਉਹ ਕਿਹੜੇ ਵੇਲੇ ਵਾਪਸ ਚਲੇ ਗਏ। ਹੁਣ ਉਹਦੇ ਗਲ ਪੈ ਗਏ, ਅੱਧ ਹੋ ਗਈ, ਤੂੰ ਕਰਤੀ ਬਦਨਾਮੀ ਸਾਡੀ ਕੌਮ ਨੂੰ, ਬਹੁਤ ਮੰਦਾ ਹਾਲ ਹੈ ਸਾਡੇ ਪਿਓ ਫਾਦਰ ਤੇ, ਤੂੰ ਫਿਰ ਕਰਤੀ ਨਾ ਬੰਦੇ ਵਾਲੀ ਗੱਲ, ਆ ਗਿਆ ਨਾ ਲਾਲਚ ਦੇ ਵਿੱਚ, ਕਿਉਂਕਿ ਬੰਦਾ ਲਾਲਚ ਵਿੱਚ ਆ ਜਾਂਦਾ ਹੈ। ਇਹ ਸੁਭਾਅ ਹੁੰਦਾ ਹੈ ਆਪੋ ਆਪਣਾ। ਇੱਥੇ ਕਹਿਣ ਦਾ ਮਤਲਬ ਇਹ ਹੈ ਕਿ ਹਰ ਜੀਵ ਦਾ ਆਪਣਾ ਸੁਭਾਅ ਹੈ, ਉਹਦੇ ਮਾਲਕ ਦੀ ਵਫਾਦਾਰੀ ਕਰਨਾ ਉਹਦਾ ਹੱਕ ਬਣਦਾ ਸੀ। ਇੱਥੇ ਸੱਚੇ ਪਾਤਸ਼ਾਹ ਹੀ ਜ਼ਿਕਰ ਕਰਦੇ। ਅਸੀਂ ਬਹੁਤੀ ਵਾਰੀ ਕੁੱਤੇ ਦਾ ਰੋਲ ਅਦਾ ਕਰਨਾ ਸ਼ੁਰੂ ਕਰਦੇ ਨੇ, ਆਪਣੇ ਨੂੰ ਵਡੂ ਵਡੂ ਖਾਈ, ਮਾਲਕ ਦਾ ਅਸੀਂ ਖਿਆਲ ਰੱਖ, ਮਾਲਕ ਦੇ ਗਲ ਪੈਣ ਤੱਕ ਜਾਂਦੇ ਹਾਂ ਤੇ ਇਹ ਵਡੂ ਵਡੂ ਤੇ ਹੋਰ ਕੀ ਆ, ਮਾਲਕ ਦਾ ਘਰ ਅਸੀਂ ਚੋਰੀ ਕਰ ਲੈਂਦੇ ਹਾਂ, ਇਸ ਤੋਂ ਵੱਡਾ ਹੋਰ ਕੁੱਤਾ ਹੋਰ ਕੀ ਹੋ ਸਕਦਾ, ਕਿਧਰੋਂ ਮਾੜਾ ਹੋਰ ਕੀ ਹੋ ਸਕਦਾ। ਇਹ ਤੇ ਸਤਿਗੁਰ ਸੱਚੇ ਪਾਤਸ਼ਾਹ ਇਹੀ ਜ਼ਿਕਰ ਕਰਦੇ ਨੇ ਕਿ ਉਸ ਨਿਰੰਕਾਰ ਨੇ ਬੜੀ ਤਰ੍ਹਾਂ ਦੇ ਜਿਹੜੇ ਨੇ ਮਨੁੱਖ ਪੈਦਾ ਕੀਤੇ, ਬੜੀ ਤਰ੍ਹਾਂ ਦੇ ਜਾਨਵਰ ਪੈਦਾ ਕੀਤੇ ਤੇ ਹਰ ਇੱਕ ਦਾ ਸੁਭਾਅ ਵੱਖੋ ਵੱਖਰਾ ਕਰਤਾ। ਹੁਣ ਕੁੱਤੇ ਸਾਨੂੰ ਕਹਿਣ ਲੱਗ ਪਏ ਬੰਦਿਆਂ ਵਾਲਾ ਕੰਮ ਕਰਦਾ, ਕੁੱਤੇ ਨੇ ਸਾਡੀ ਔਗਣ ਵੇਖਿਆ ਹੈ ਤਾਂ ਕਿਹਾ ਇਹ ਲਾਲਚੀ ਹੁੰਦਾ।
ਤੇ ਗੁਰਮੁਖ ਨੂੰ ਪੁੱਛੀਏ, ਗੁਰਬਾਣੀ ਨੂੰ ਪੁੱਛੀਏ ਵੀ ਬੰਦਾ ਕੀ ਹੁੰਦਾ, ਬੰਦੇ ਦਾ ਗੁਣ ਕੀ ਹੈ। ਮੈਂ ਪਹਿਲਾਂ ਵੀ ਜ਼ਿਕਰ ਕੀਤਾ ਸਿੱਖ ਦੇ ਗੁਣਾਂ ਦਾ ਜ਼ਿਕਰ। ਬੰਦਾ ਸੋ ਜੋ ਬੰਦਗੀ ਗਹੇ, ਬੰਦੇ ਬੰਦਗੀ ਇੱਕ ਤਿਆਰ, ਬੰਦਗਿਆ ਤੂੰ ਬੰਦਗੀ ਨੂੰ ਇਕੱਠਿਆਂ ਕਰ, ਬੰਦਗੀ ਕਰ, ਇਹ ਤੇਰਾ ਕੰਮ ਹੈ। ਬੰਦੇ ਦਾ ਕੰਮ ਹੈ ਬੰਦਗੀ ਕਰਨੀ, ਤੇ ਬੰਦਗੀ ਦਾ ਮਤਲਬ ਹੈ ਗੁਣ ਗ੍ਰਹਿਣ ਕਰਨੇ, ਗੁਰੂ ਕੋਲੋਂ ਗੁਣ ਲੈਣੇ ਤੇ ਉਹਨਾਂ ਗੁਣਾਂ ਅਨੁਸਾਰ ਆਪਣੇ ਜੀਵਨ ਨੂੰ ਜਿਉਣਾ। ਇਹ ਗੁਰਮਤਿ ਵਿਚਾਰਧਾਰਾ ਗੁਰਮਤਿ ਸਾਨੂੰ ਸਿਖਾਉਣਾ ਕਰਦੀ। ਸਤਿਗੁਰ ਸੱਚੇ ਪਾਤਸ਼ਾਹ ਇਸ ਪਾਵਨ ਸ਼ਬਦ ਇਸ ਸਲੋਕ ਵਿੱਚ ਸਾਨੂੰ ਇਹੀ ਸਮਝਾਉਂਦੇ ਨੇ, ਭਾਈ ਆਪ ਉਪਾਏ ਨਾਨਕਾ ਆਪੇ ਰੱਖੇ ਵੇਕ। ਵੇਕ ਹੁੰਦੇ ਨੇ ਵੱਖੋ ਵੱਖਰੇ, ਤੂੰ ਪੈਦਾ ਵੀ ਆਪ ਕੀਤੇ ਨੇ ਲੇਕਿਨ ਹਰ ਇੱਕ ਨੂੰ ਸੁਭਾਅ ਵੱਖੋ ਵੱਖਰਾ ਦੇ ਦਿੱਤਾ ਹੈ। ਤੇ ਸੁਭਾਅ ਵੱਖਰੋ ਵੱਖਰੇ ਦੀ ਇੱਕ ਬਾਤ ਜੇ ਮਨੁੱਖ ਦੇ ਸੰਬੰਧ ਜ਼ਿਕਰ ਕਰੀਏ ਤੇ ਮਨੁੱਖ ਦਾ ਸੁਭਾਅ ਤਾਂ ਵੱਖੋ ਵੱਖਰਾ ਹੈ ਕਿਉਂਕਿ ਮਤ ਵੱਖੋ ਵੱਖਰੀ ਹੈ। ਜੇ ਕਦੇ ਸਿਆਣੇ ਹੋ ਜਾਈਏ, ਜੇ ਗੁਰੂ ਦੇ ਪਾਵਨ ਵਚਨਾਂ ਨੂੰ ਗੁਰੂ ਕੀ ਮਤ ਲੈ ਲਈਏ ਤੇ ਫਿਰ ਤੇ ਮਤਲਬ ਵੀ ਕੋਈ ਨਹੀਂ। ਫਿਰ ਕੀ ਹੋਏਗਾ, 100 ਸਿਆਣਿਆਂ ਇੱਕੋ ਮਤ। ਮੂਰਖ ਆਪੋ ਆਪਣੀ, ਮੂਰਖਾਂ ਦੀ ਆਪੋ ਆਪਣੀ ਮਤ ਹੁੰਦੀ ਹੈ, ਨਹੀਂ ਸਮਝਦੇ ਭਾਈ। ਸਿਆਣਾ ਬੰਦੇ ਭਾਵੇਂ 100 ਹੋਣ, ਇੱਕ ਹੋਏਗੀ ਇੱਕ ਮਤ, ਕਿਉਂਕਿ ਉਹ ਇੱਕ ਸਿਧਾਂਤ ਤੇ ਟਿਕੇ ਨੇ। ਉਹਨਾਂ ਕੋਲ ਗੁਣ ਹੋਏਗਾ, ਗੁਣ ਇੱਕ ਹੁੰਦਾ ਤੇ ਅਵਗੁਣ ਬੜੀ ਤਰ੍ਹਾਂ ਦੇ। ਸੱਚ ਇੱਕ ਹੁੰਦਾ, ਝੂਠ ਝੂਠ ਤੇ ਝੂਠ, ਝੂਠ ਨੂੰ ਛਪਾਉਣ ਲਈ ਫਿਰ ਝੂਠ, ਫਿਰ ਝੂਠ, ਝੂਠੀ ਸਾਖੀ, ਝੂਠੇ ਵਕੀਲ, ਝੂਠਾ ਸਭ ਕੁਝ। ਇੱਕ ਵਾਰੀ ਸੱਚ ਬੋਲ ਦੋ, ਖੇੜਾ ਛੁੱਟ ਜਾਂਦਾ ਹੈ। ਸ਼ਹਿਨਸ਼ਾਹ ਰਹਿਮਤ ਕਰਦੇ ਨੇ, ਬੜੀ ਤਰ੍ਹਾਂ ਦੇ ਜੀਵ ਪੈਦਾ ਕੀਤੇ, ਵੱਖੋ ਵੱਖਰੇ ਢੰਗ ਤਰੀਕੇ ਉਹਨਾਂ ਦੇ ਜਿਉਣ ਦੇ। ਮੰਦਾ ਕਿਸ ਨੂੰ ਆਖੀਐ ਜਾਂ ਸਭਨਾ ਸਾਹਿਬ ਏਕ। ਹੁਣ ਅਸੀਂ ਕਿਹਨੂੰ ਮੰਦਾ ਕਹਿ ਦਈਏ, ਜਦੋਂ ਬਣਾਉਣ ਵਾਲਾ ਇੱਕ ਹੈ, ਨਿਰੰਕਾਰ ਪੈਦਾ ਕਰਨ ਵਾਲਾ ਇੱਕੋ ਹੀ ਹੈ। ਏਕ ਪਿਤਾ ਏਕ ਸਕੇ ਹਮ ਬਾਰਿਕ, ਇੱਕੋ ਸਾਡਾ ਮਾਲਕ ਹੈ, ਇੱਕੋ ਪੈਦਾ ਕਰਨ ਵਾਲਾ। ਅਸੀਂ ਕਿਸ ਨੂੰ ਕਹੀਏ, ਅਸੀਂ ਸਾਰੇ ਉਹਦੀ ਪੈਦਾਇਸ਼ ਹਾਂ। ਇਸ ਲਈ ਮੰਦਾ ਕਿਸ ਨੂੰ ਆਖੀਏ ਨਹੀਂ ਆਖਿਆ ਜਾਣਾ ਚਾਹੀਦਾ। ਸ਼ਹਿਨਸ਼ਾਹ ਰਹਿਮਤ ਕਰਦੇ ਨੇ, ਮੰਦਾ ਕਿਸ ਨੂੰ ਆਖੀ ਜਾਂ ਸਭਨਾ ਸਾਹਿਬ ਏਕ। ਜਦੋਂ ਸਾਰਿਆਂ ਦਾ ਮਾਲਕ ਇੱਕ ਹੈ ਤੇ ਮੰਦਾ ਨਹੀਂ ਆਖਿਆ ਜਾ ਸਕਦਾ, ਨਹੀਂ ਆਖਿਆ ਜਾਣਾ ਚਾਹੀਦਾ। ਸਭਨਾ ਸਾਹਿਬ ਏਕ ਹੈ, ਫਿਰ ਉਹੀ ਗੱਲ, ਮਾਲਕ ਸਭ ਦਾ ਇੱਕ ਹੈ, ਇੱਕ ਹੀ ਦਾਤਾ, ਇੱਕ ਹੀ ਮਾਲਕ, ਇੱਕ ਹੀ ਪਿਤਾ, ਉਹੀ ਪੈਦਾ ਕਰਨ ਵਾਲਾ। ਅਸੀਂ ਸਾਰੇ ਰਲ ਕੇ ਇੱਕ ਹੀ ਹਾਂ, ਉਹਦੀ ਪੈਦਾਇਸ਼ ਹੋਣ ਦੇ ਨਾਤੇ ਇੱਕ ਹੈ। ਇਹ ਤੇ ਮਨੁੱਖ ਨੇ ਧਰਤੀਆਂ ਵੰਡ ਲਈਆਂ, ਜਾਤਾਂ ਬਣਾ ਲਈਆਂ, ਰੰਗ ਗੋਰੇ ਚਿੱਟੇ ਦੇ ਨਾਂ ਤੇ ਲੜ ਲਿਆ, ਬੜੇ ਹੀ ਲੜਨ ਦੇ ਬਹਾਨੇ ਬਣਾ ਲਏ। ਤੇ ਜੇ ਇਹ ਭਾਵਨਾ ਮਨ ਪੈਦਾ ਵੀ ਉਹਦੇ ਪੈਦਾ ਕੀਤੇ ਹੋਏ ਆ, ਤੇ ਫਿਰ ਕਿੱਥੋਂ ਫਿਰ ਤੇ ਪੈਦਾ ਕੋਈ ਲੜਾਈ ਦਾ ਕਾਰਨ ਬਣਦਾ ਹੀ ਕੋਈ ਨਹੀਂ ਨਾ। ਜਦੋਂ ਗੁਰੂ ਪਾਤਸ਼ਾਹ ਇੱਕ ਹੋਰ ਪਾਵਕ ਬਚਨ ਕਹਿੰਦੇ ਨੇ, ਹਮ ਨਹੀਂ ਚੰਗੇ, ਬੁਰਾ ਨਹੀਂ ਕੋਈ, ਇਹ ਕਿ ਲਫ਼ਜ਼ ਇਹੋ ਜਿਹਾ ਜਿਹਦੇ ਵਿੱਚ ਸੰਸਾਰ ਦੀ ਹਰ ਲੜਾਈ ਖਤਮ ਹੋ ਜਾਂਦੀ। ਹਰ ਲੜਾਈ ਇੱਕੋ ਬੰਕਤੀ, ਨੌ ਸੱਸ ਦੀ ਲੜਾਈ ਹੋਵੇ ਤੇ ਭਾਵੇਂ ਸਾਡੇ ਟਰੰਪ ਵਰਗਿਆਂ ਦੀ ਹੋਵੇ, ਵੱਡੇ ਬਾਦਸ਼ਾਹਾਂ ਦੀ, ਵੱਡੀਆਂ ਸਰਕਾਰਾਂ ਦੀ ਹੋਵੇ, ਲੜਾਈ ਇੱਥੋਂ ਸ਼ੁਰੂ ਹੁੰਦੀ ਹੈ। ਇੱਕ ਕਹਿੰਦਾ ਮੈਂ ਬਹੁਤ ਚੰਗਾ, ਦੂਜਾ ਕਹਿੰਦਾ ਮੈਂ ਬਹੁਤ ਚੰਗਾ, ਸੱਸ ਕਹਿੰਦੀ ਮੈਂ ਚੰਗੀ, ਨੌ ਕਹਿੰਦੀ ਮੈਂ ਚੰਗੀ, ਇੱਥੋਂ ਲੜਾਈ ਸ਼ੁਰੂ ਹੁੰਦੀ ਆ ਨਾ। ਜੇ ਕਿਤੇ ਦੋਵਾਂ ਗੁਰਮੁਖ ਦੇ ਗੁਰੂ ਸੱਚੇ ਪਾਤਸ਼ਾਹ ਦੇ ਪਾਵਨ ਬਚਨ 'ਚ ਇੱਕ ਪੰਕਤੀ ਸਿੱਖ ਲਈ ਹੋਵੇ, ਹਮ ਨਹੀਂ ਚੰਗੇ, ਬੁਰਾ ਨਹੀਂ ਕੋਈ, ਤੇ ਫਿਰ ਕਿੱਦਾਂ ਲੜਾਈ ਹੋਏਗੀ? ਨਹੀਂ ਵੀ ਹੋ ਸਕਦਾ, ਤੇ ਮਤਲਬ ਵੀ ਮੁੱਕ ਜਾਂਦਾ, ਬੁਰਾ ਹੈ ਹੀ ਕੋਈ ਨਹੀਂ, ਬੁਰਾਈ ਤੇ ਮੇਰੇ ਵਿੱਚ, ਜਿੰਨੇ ਔਗਣ ਨੇ ਮੇਰੇ ਵਿੱਚ ਨੇ, ਪਰ ਸਾਡੀ ਕਮਜ਼ੋਰੀ ਅਸੀਂ ਔਗਣ ਲੋਕਾਂ ਦੇ ਵੇਖਦੇ ਹਾਂ, ਗੁਣ ਆਪਣਿਆਂ ਦਾ ਪ੍ਰਕਾਸ਼ ਕਰਦੇ ਹਾਂ, ਆਪਣੇ ਕਰਮਾਂ ਦੇ ਵਿੱਚ ਸਰਨੇਵਾ ਕਰਕੇ ਨਹੀਂ ਵੇਖਦੇ, ਆਪਣੇ ਅੰਦਰ ਝਾਤੀ ਨਹੀਂ ਮਾਰਦੇ। ਗੁਰਮਤਿ ਵਾਰ ਵਾਰ ਇਹੀ ਗੱਲ ਦਾਨੇ ਪੁਰਸ਼ ਇਹੀ ਕਹਿੰਦੇ ਨੇ ਵੀ ਅੰਦਰ ਝਾਤੀ ਮਾਰ, ਅੰਦਰ ਵੇਖ, ਅੰਦਰੋਂ ਜਾਗ। ਤੇ ਗੁਰੂ ਨੇ ਵੀ ਜਦੋਂ ਵੇਖਣਾ ਹੈ ਸਿੱਖ ਨੂੰ, ਅੰਦਰੋਂ ਵੇਖਣਾ, ਬਾਹਰੋਂ ਨਹੀਂ। ਜੇ ਵੇਖਣਾ ਬਾਹਰੋਂ ਕੌਣ ਕਿਹੋ ਜਿਹਾ ਨਾ ਪਾਈ, ਉਹਦੇ ਅੰਦਰ ਕੀ ਹੈ,
ਔਗਣ ਗੁਣ ਅੰਦਰ ਗੁਣ ਨੇ ਕਿ ਔਗਣ ਨੇ, ਸਾਂਝ ਕਰੀਜੇ ਗੁਣਾ ਕੇਰੀ ਛੋੜੇ ਔਗਣ ਚੱਲੀਏ। ਇੱਥੇ ਗੁਣਾਂ ਦੀ ਸਾਂਝ ਦੀ ਗੱਲ ਕੀਤੀ ਹੈ। ਸਭਨਾਂ ਦਾ ਸਾਹਿਬ ਇੱਕ ਹੈ। ਵੇਖੈ ਧੰਦੇ ਲਾਏ, ਉਹ ਸਾਰੀ ਕਾਇਨਾਤ ਨੂੰ ਧੰਦੇ ਵਿੱਚ ਲਾ ਕੇ ਨਾ, ਮਾਇਆ ਦੇ ਕਾਰੋਬਾਰ ਵਿੱਚ ਲਾ ਕੇ, ਤੇ ਆਪ ਵੇਖ ਰਿਹਾ ਕੌਣ ਕੀ ਕਰਦਾ। ਜਨਮ ਦੇ ਕੇ ਆਜ਼ਾਦੀ ਦੇ ਦਿੱਤੀ ਹੈ, ਹੱਥ ਦੇ ਕੇ ਆਜ਼ਾਦੀ ਦੇ ਦਿੱਤੀ, ਹੱਥਾਂ ਨਾਲ ਭਾਵੇਂ ਤੂੰ ਸਿਵਨ ਤੋਂ ਸੇਵਾ ਕਰ ਲਾ ਤੇ ਹੱਥਾਂ ਨਾਲ ਭਾਵੇਂ ਚੋਰੀਆਂ ਕਰ ਲਾ, ਹੁਣ ਉਹ ਵੇਖਦਾ ਪਿਆ। ਜ਼ਬਾਨ ਦੇ ਦਿੱਤੀ ਹੈ, ਮਿਠਾਸ ਨਾਲ ਬੋਲਦਾ ਹੈ ਜਾਂ ਸਿਮਰਨ ਕਰਦਾ ਹੈ, ਵਾਹਿਗੁਰੂ ਵਾਹਿਗੁਰੂ ਕਰਦਾ ਹੈ ਕਿ ਕਿਸੇ ਦੀ ਨਿੰਦਿਆ ਚੁਗਲੀ ਕਰੀ ਜਾਂਦਾ, ਕਿਸੇ ਨੂੰ ਗਲਾਂ ਕੱਢੀ ਜਾਂਦਾ, ਤੇਰੇ ਵਾਸਤੇ ਆਜ਼ਾਦੀ ਤੈਨੂੰ ਦਿੱਤੀ ਹੈ। ਗੁਰੂ ਕਿਰਪਾ ਕਰੇ, ਸੱਚੇ ਪਾਤਸ਼ਾਹ ਰਹਿਮਤ ਕਰੇ, ਸਾਡੇ ਤੇ ਬੜਾ ਨਿਗਾਹ ਵੱਡੀ ਮੇਰੇ ਬਾਲਕ ਨੇ ਰੱਖੀ ਹੋਈ ਹੈ। ਉਹ ਹਰ ਇੱਕ ਦੀ ਬਾਤ ਘੱਟ ਕਰਕੇ ਅੰਤਰ ਕੀ ਜਾਣਦਾ, ਇੱਥੇ ਸੱਚੇ ਪਾਤਸ਼ਾਹ ਕਰਦੇ ਬੜਾ ਤਰ੍ਹਾਂ ਦਾ ਸੰਸਾਰ ਪੈਦਾ ਕੀਤਾ ਹੈ, ਤੇ ਉਹਨੇ ਧੰਦੇ ਲਾਇਆ ਹੋਇਆ ਮਾਇਆ ਨੂੰ ਇਕੱਠਿਆਂ ਕਰਨ। ਮਾਇਆ ਗੁਜਰਾਨ ਹੈ, ਮਾਇਆ ਬਿਨਾਂ ਗੁਜ਼ਾਰਾ ਵੀ ਸਾਡਾ ਨਹੀਂ ਹੈ। ਅੱਗੇ ਕਹਿੰਦੇ ਨੇ, ਕਿਸੇ ਥੋੜਾ ਕਿਸੇ ਅਗਲਾ, ਕਿਸੇ ਦੇ ਕੋਲ ਥੋੜੀ ਹੈ, ਕਿਸੇ ਕੋਲ ਬਹੁਤੀ ਹੈ ਮਾਇਆ। ਖਾਲੀ ਕੋਏ ਨਾ ਹੈ, ਸਭ ਲੱਗੇ ਹੋਏ ਨੇ, ਸਭ ਸੰਸਾਰ ਜਿਹੜਾ ਇਸ ਕੰਮ ਵਿੱਚ ਪਿਆ ਹੋਇਆ, ਕਿਉਂਕਿ ਉਹਨੇ ਲਾਏ ਹੋਏ ਨੇ ਨਾ। ਅੱਗੇ ਸਹਿਜ ਗੱਲ ਕਰਦੇ ਨੇ, ਖਾਲੀ ਕੋਏ ਨਾ ਹੀ, ਤੇ ਬੜੇ ਬੜੇ ਵਿਥਾਰ ਕਰਨ ਦਾ ਯਤਨ। ਆਵੇ ਨੰਗੇ ਜਾਹੇ ਨੰਗੇ, ਵਿੱਚੇ ਕਰੇ ਵਿਥਾਰ। ਇਹ ਵੀ ਪਤਾ ਵੀ ਮਨੁੱਖ ਨੰਗਾ ਆਉਂਦਾ ਤੇ ਨੰਗਾ ਹੀ ਚਲਾ ਜਾਂਦਾ, ਨਾਂਗੋ ਆਇਆ ਨਾਂਗੋ ਜਾਸੀ। ਕੋਈ ਰਾਜਾ ਹੋਵੇ, ਕੋਈ ਬਾਦਸ਼ਾਹ ਹੋਵੇ, ਕੋਈ ਕਹੇ ਨਾਲ ਲੈ ਜੇ, ਨਹੀਂ ਖੜਿਆ ਜਾਂਦਾ ਭਾਈ, ਕੁਝ ਨਹੀਂ। ਪਰ ਵਿਥਾਰ ਕਰਦਾ ਬੰਦਾ, ਬੜੇ ਬੜੇ ਵੱਡੇ ਮਹਿਲ ਬਣਾਉਂਦਾ, ਉਹਨੂੰ ਇਹ ਹੁੰਦਾ ਖਰੇ ਸਦਾ ਵਾਸਤੇ ਰਹਿਣਾ। ਕਿਹੜੇ ਕਿਹੜੇ ਕਿਲੇ ਪਏ ਨੇ ਦੁਨੀਆਂ ਤੇ ਜਿਹੜੇ ਬਿਲਕੁਲ ਬਰਬਾਦ ਹੋਏ ਪਏ, ਖੰਡਰ ਬਣ ਗਏ ਨੇ, ਬਣਾਉਣ ਵਾਲੇ ਕਿੱਥੇ ਨੇ। ਇਸ ਲਈ ਸ਼ਹਿਨਸ਼ਾਹ ਕਹਿੰਦੇ, ਸਭ ਤੋਂ ਵੱਡਾ ਧਨ ਜਿਹੜਾ ਉਹ ਗੁਣ ਇਕੱਠੇ ਕਰਨ ਦਾ ਸੀ, ਉਸ ਪਾਸੇ ਧਿਆਨ ਦੇਣਾ ਬਣਦਾ ਸੀ। ਆਏ ਵੀ ਨੰਗੇ ਜਾਏ ਵੀ ਨੰਗੇ, ਲੇਕਿਨ ਬੜਾ ਸੰਸਾਰ ਤੇ ਵਿਥਾਰ ਕਰ

ਆਪਣੇ ਢੰਗਾਂ ਨਾਲ ਸੰਸਾਰ ਨੂੰ ਪੈਦਾ ਕਰਦਾ ਹੈ, ਜਿਨਸਾਂ ਨਸਲਾਂ ਕਾਇਮ ਕਰਦਾ ਤੇ ਆਪਣੇ ਹਿਸਾਬ ਨਾਲ ਇਹਨਾਂ ਨੂੰ ਸੰਸਾਰ ਤੋਂ ਲੈ ਜਾਂਦਾ। ਕੋਈ ਨਸਲ ਨਵੀਂ ਪੈਦਾ ਹੋ ਗਈ, ਕੋਈ ਪੁਰਾਣੀ ਖਤਮ ਹੋ ਗਈ। ਡਾਇਨਾਸੌਰ ਕਿੱਥੇ ਲੱਭਦੇ ਨੇ? ਉਹਦੀ ਆਪਣੀ ਮੌਜ ਹੈ ਨਾ। ਉਹ ਕਿਵੇਂ ਕਿਵੇਂ ਕੀ ਕਰਨਾ ਚਾਹੁੰਦਾ ਹੈ, ਉਹਦੀ ਜੁਗਤ ਕਿਵੇਂ ਵਰਤਦੀ, ਉਹਦਾ ਹੁਕਮ ਕਿਵੇਂ ਵਰਤਦਾ, ਉਹ ਬਹੁਤ ਵੱਡਾ ਵੱਡਾ ਕੰਮ ਹੈ। ਆਪੇ ਥਾਪੋ ਥਾਪੇ ਆਪੇ ਇਤੇ ਵੇਸ ਕਰਾਏ। ਉਹ ਆਪ ਹੀ ਸੰਸਾਰ ਨੂੰ ਪੈਦਾ ਕਰਨ ਵਾਲਾ, ਥਾਪਣ ਵਾਲਾ ਤੇ ਆਪ ਹੀ ਉਥਾਪਣ ਵਾਲਾ, ਇਸ ਦਾ ਬਰਬਾਦੀ ਕਰਨ ਵਾਲਾ, ਨਾਸ਼ ਕਰਨ ਵਾਲਾ, ਸਭ ਨੂੰ ਪੈਦਾ ਕਰਨ ਵਾਲਾ ਵੀ ਹੈ। ਉਹਨੂੰ ਵੱਡਾ ਕਾਤਲ ਵੀ ਕਿਹਾ ਗਿਆ। ਉਹਦੀ ਬਾਂਹ ਵੀ ਕੋਈ ਨਹੀਂ ਫੜ ਸਕਦਾ। ਇੱਥੇ ਵੇਸ ਕਰਾਏ, ਵੱਖੋ ਵੱਖਰੇ ਵੇਸਾਂ ਵਿੱਚ ਜੀਵ ਪੈਦਾ ਕੀਤੇ ਨੇ, ਇਸ ਢੰਗ ਨਾਲ ਸੰਸਾਰ ਪੈਦਾ ਕੀਤਾ। ਜੇਤੇ ਜੀਵ ਫਿਰ ਇਹ ਵਧੂਤੀ, ਕਈ ਜੰਤ ਜਿਹੜੇ ਨੇ ਉਹ ਮੰਗਤੇ ਦੇ ਬਣੇ ਨੇ। ਅਵਧੂਤੀ ਹੁੰਦਾ ਮੰਗਤਾ। ਆਪੇ ਭਿਖਿਆ ਪਾਵੇ ਤੇ ਉਹਨਾਂ ਨੂੰ ਭਿਖਿਆ ਦੇਣ ਵਾਲਾ ਵੀ ਆਪ ਹੀ, ਕਿਉਂਕਿ ਉਹਦੇ ਹੀ ਜੀਵ ਨੇ। ਆਪ ਹੀ ਕਿਸੇ ਮਨ ਚ ਦਇਆ ਕਰ ਦਿੰਦਾ ਵੀ ਗਰੀਬ ਤੇਰੇ ਦਰ ਤੇ ਮੰਗਤਾ ਆ ਗਿਆ, ਦੇ ਦੋ ਦਾਣੇ ਦੇ। ਉਹ ਨਿਰੰਕਾਰ ਦੇ ਹੁਕਮ ਵਿੱਚ ਚੱਲਦਾ ਪਿਆ ਹੈ। ਲਿਖ ਹੈ ਬੋਲਣ, ਲਿਖ ਹੈ ਚੱਲਣ, ਕਾਇਤ ਕੀਚੈ ਧਾਵੇ। ਕਹਿਣ ਲੱਗੇ ਉਸ ਦੇ ਨਿਰੰਕਾਰ ਦੇ ਹੁਕਮ ਮੁਤਾਬਕ ਹੀ ਚੱਲਣਾ ਬਣਿਆ ਤੇ ਦਾਅਵੇ ਜਿਹੜੇ ਸਾਡੇ ਝੂਠੇ ਨੇ ਕਿ ਮੈਂ ਖਰੇ ਸੰਸਾਰ ਤੇ ਸਦਾ ਵਾਸਤੇ ਰਹਿਣਾ। ਮੂਲ ਮਤ ਪਰਵਾਣਾ ਇਹੋ ਨਾਨਕ ਆਖਣਾ। ਕਹਿਣ ਲੱਗੇ ਜਿਹੜਾ ਇਹ ਬਚਨ ਕਿਹਾ ਗਿਆ, ਅਸਲ ਚ ਇਹ ਸੱਚ ਹੈ, ਮੂਲ ਹੈ। ਅਸੀਂ ਸਾਰੇ ਨਿਰੰਕਾਰ ਚੋਂ ਪੈਦਾ ਹੋਏ ਹਾਂ। ਕਰਮ ਕਰਨ ਦੀ ਸਾਨੂੰ ਆਜ਼ਾਦੀ ਹੈ। ਕੋਈ ਚੰਗੇ ਕਰਮ ਕਰਕੇ ਗੁਰੂ ਦੇ ਨੇੜੇ ਹੋ ਜਾਂਦਾ ਹੈ, ਮਾੜੇ ਕਰਮ ਕਰਕੇ ਗੁਰੂ ਤੋਂ ਦੂਰ ਹੋ ਜਾਂਦਾ। ਕਰਮੀ ਆਪੋ ਆਪਣੀ, ਕਿ ਨੇੜੇ ਕਿ ਦੂਰ। ਜੇ ਕਿਤੇ ਪੜਚੋਲ ਕਰਨੀ ਹੋਵੇ ਵੀ ਮੈਂ ਨਿਰੰਕਾਰ ਦੇ ਗੁਰੂ ਦੇ ਕਿੰਨਾ ਕੁ ਨੇੜੇ, ਆਪਣੇ ਕਰਮ ਵੇਖ ਲਓ। ਕਰਮਾਂ ਕਰਕੇ ਕਰਮਾਂ ਉੱਪਰ ਨਿਬੜੇ ਹੈ। ਜਿਹੋ ਜੀ ਕਰਨੀ ਉਹੋ ਜੀ ਭਰਨੀ। ਛਨਛਾ ਰਹਿਮ ਕਰਦੇ ਨੇ, ਕਰਨੀ ਉੱਪਰ ਹੋਏ ਤਪਾਵਸ, ਕਰਮੀ ਉੱਪਰ ਹੀ ਨਿਆਂ ਹੋਣਾ ਹੈ। ਚੰਗੇ ਨੂੰ ਚੰਗੇ ਕਰਮਾਂ ਵਾਲੇ ਨੂੰ ਨੇੜਤਾ ਮਿਲ ਜਾਣੀ ਹੈ, ਮੰਦੇ ਕਰਮਾਂ ਵਾਲੇ ਨੂੰ ਦੂਰੀ ਮਿਲ ਜਾਣੀ ਹੈ। ਇੱਕ ਨੂੰ ਠੰਡਕ ਮਿਲ ਜਾਣੀ, ਗਲਵਕੜੀ ਨਿਰੰਕਾਰ ਦੀ ਮਿਲ ਜਾਣੀ, ਇੱਕ ਨੂੰ ਵਿਛੋੜੇ ਦਾ ਤੜਫਾ ਮਿਲ ਜਾਣਾ। ਜੇ ਕੋ ਕਹੇ ਕਹਾਏ, ਨਿਰੰਕਾਰ ਦਾ ਹੁਕਮ ਵਿੱਚ ਇਹ ਸਭ ਕੁਝ ਚੱਲ ਰਿਹਾ, ਉਹਨੂੰ ਪਛਾਣਨ ਦਾ ਯਤਨ ਕਰੀਏ। ਕਰਨੀ ਉੱਪਰ ਹੋਏ ਤਪਾਵਤ, ਜੇ ਕੋ ਕਹੇ ਕਹਾਏ ਪੌੜੀ, ਗੁਰਮੁਖ ਚਲਦ ਚਲਾਇਨ ਗੁਣ ਪ੍ਰਗਟੀ ਆਇਆ। ਜਿਨ੍ਹਾਂ ਤੇ ਰਹਿਮਤ ਹੋ ਗਈ, ਜਿਨ੍ਹਾਂ ਆਪਣਾ ਮੁੱਖ ਗੁਰੂ ਵੱਲ ਕਰ ਲਿਆ, ਜਿਹੜੇ ਗੁਰੂ ਦੀ ਕਰਨੀ ਦੇ ਚਾਲੇ ਬਣ ਗਏ, ਉਹਦੇ ਪੰਥ ਹੀ ਬਣ ਗਏ, ਉਸ ਮਾਰਗ ਦੇ ਜੋ ਗੁਰੂ ਨੇ ਕਹਿਤਾ ਉਹ ਕਾਰ ਕਮਾਉਣ ਲੱਗ ਪਏ। ਜਿਸ ਕੰਮ ਤੋਂ ਗੁਰੂ ਨੇ ਵਰਜਤਾ ਉੱਥੋਂ ਵਰਜੇ ਗਏ, ਗੁਰੂ ਪੁੱਛ ਕੇ ਆਪਣਾ ਮਾਰਗ ਬਣਾ ਲਿਆ। ਕਹਿਣ ਲੱਗੇ ਇਸ ਤਰ੍ਹਾਂ ਗੁਰਮੁਖ ਪਿਆਰਿਆਂ ਦੇ ਹਿਰਦੇ ਅੰਦਰ ਗੁਣਾਂ ਦਾ ਪ੍ਰਗਟਾਵਾ ਹੋ ਜਾਂਦਾ ਹੈ, ਉਹ ਅਵਗੁਣਾਂ ਨੂੰ ਛੱਡ ਦਿੰਦੇ ਨੇ। ਗੁਰਬਾਣੀ ਸਦ ਉਚਰੇ ਹਰ ਮਨ ਵਸਾਇਆ, ਉਹ ਸਦਾ ਉੱਠਦੇ ਬਹਿੰਦੇ ਨਿਰੰਕਾਰ ਦੀ ਬਾਣੀ ਨੂੰ ਜਪਦੇ ਨੇ। ਦਿਨ ਰਾਤੀ ਅਰਾਧੋ ਪਿਆਰੇ, ਨਿਮਖ ਨਾ ਕੀਜਿਆ ਢੀਲਾ। ਗੁਰੂ ਕਾ ਹੁਕਮ ਤੇ ਹੈ ਵੀ ਦਿਨ ਰਾਤੀ ਅਰਾਧੋ, ਉਹਦੇ ਹੁਕਮ ਅੰਦਰ ਉਹਨੂੰ ਯਾਦ ਕਰੋ, ਉਹਨੂੰ ਹਮੇਸ਼ਾ ਆਪਣੇ ਚਿਹਨ ਵਿੱਚ ਵਸਾ ਕਰਕੇ ਰੱਖੋ। ਨਿਮਖ ਨਾ ਕੀਜੇ ਢੀਲਾ, ਅੱਖ ਦੇ ਫੋਰਜ ਨੀ ਵੀ ਢਿੱਲ ਨਹੀਂ ਕਰਨੀ ਚਾਹੀਦੀ, ਪਰ ਸਾਡੀ ਅਵਸਥਾ ਹੈ। ਲਾਹੇ ਕਹੋ ਤੂੰ ਢੀਲਾ ਢੀਲਾ, ਟੁੱਟੈ ਕਹੋ ਬੇਗ ਧਾਇਆ। ਇਹ ਮਨ ਦੀ ਅਵਸਥਾ ਹੈ। ਚੰਗੇ ਕੰਮ ਨੂੰ ਤੇ ਅਲਗ ਕਰ ਜਾਂਦਾ ਹੈ, ਬੁਰੇ ਕੰਮ ਨੂੰ ਧਾ ਕੇ ਪੈ ਜਾਂਦਾ ਹੈ। ਸਖਤ ਗਈ ਭਰਮ ਕੱਟਿਆ, ਉਹਨਾਂ ਗੁਰਮੁਖ ਪਿਆਰਿਆਂ ਦੀ ਮਾਇਆ ਨਾਲ ਸਾਂਝ ਜਿਹੜੀ ਸੀ ਉਹ ਖਤਮ ਹੋ ਗਈ, ਭਰਮ ਕੱਟਿਆ ਗਿਆ, ਗਿਆਨ ਹੋ ਗਿਆ, ਮਾਇਆ ਦੀ ਜਿਹੜੀ ਅਸਲੀਅਤ ਹੈ ਉਹ ਪਛਾਣ ਵਿੱਚ ਆ ਗਈ। ਸਿਵ ਜੋਤ ਜਗਾਇਆ, ਉਹਨਾਂ ਦੇ ਅੰਦਰ ਨਿਰੰਕਾਰ ਦੀ ਆਪਣੀ ਜੋਤ ਜਗਮਗ ਜਗਣ ਲੱਗ ਪਈ, ਜਿਹੜੇ ਗੁਰੂ ਦੇ ਆਖੇ ਲੱਗ ਕੇ ਤੁਰ ਪਏ। ਜਿਨ ਕਹਿ ਪੋਤੇ ਪੁੰਨ ਹੈ ਗੁਰਪੁਰਖ ਮਿਲਾਇਆ, ਜਿਨ੍ਹਾਂ ਦੇ ਕਰਮ ਚੰਗੇ ਨੇ, ਜਿਨ੍ਹਾਂ ਦੇ ਪੱਲੇ ਸੱਚ ਸੀ, ਜਿਨ੍ਹਾਂ ਦੇ ਪੱਲੇ ਗੁਣ ਸਨ, ਨਿਰੰਕਾਰ ਨੇ ਆਪਣੇ ਨਾਲ ਮਿਲਾ ਲਏ। ਨਾਨਕ ਸਹਿਜੈ ਮਿਲ ਰਹੇ। ਇਸ ਢੰਗ ਨਾਲ ਉਹਨਾਂ ਦੀ ਨਿਰੰਕਾਰ ਨਾਲ ਸਾਂਝ ਬਣੀ ਕਿ ਜੀਵਨ ਵਿੱਚ ਸਹਿਜ ਆ ਗਿਆ।

ਨਿਰੰਕਾਰ ਦੇ ਹੁਕਮ ਦੀ ਪਛਾਣ ਆ ਗਈ, ਚੰਗੇ ਅਤੇ ਮੰਦੇ ਦੀ ਪਛਾਣ ਆ ਗਈ, ਆਪਣਾ ਕਰਮ ਗੁਰੂ ਅਨੁਸਾਰ ਹੀ ਕਰ ਲਿਆ, ਗੁਰੂ ਦੀਆਂ ਬਰਕਤਾਂ ਦਾ ਮਾਲਕ ਬਣ ਗਿਆ, ਇਹ ਉਹਦੇ ਜੀਵਨ ਦਾ ਆਧਾਰ ਬਣ ਗਿਆ। ਇਸ ਲਈ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਵਾਰ ਵਾਰ ਗੁਰਸਿੱਖ ਨੂੰ, ਗੁਰੂ ਨੂੰ, ਗੁਰਮੁਖ ਪਿਆਰੇ ਗੁਰਸਿੱਖ ਨੂੰ ਕਿਹਾ ਭਈ ਉਸ ਨਿਰੰਕਾਰ ਦੀ ਸ਼ਰਨ ਵਿੱਚ ਰਹੋ, ਆਪਣੇ ਮਨ ਨੂੰ ਸਮਝਾਓ ਇਹ ਮਨਾ ਮੇਰਿਆ, ਇਹ ਸਰਵਣੋਂ ਮੇਰੇ ਹੋ ਸਾਚੇ ਸੁਣੇ ਨੂੰ ਪਰਾਏ, ਇਹ ਨੇਤਰੋਂ ਮੇਰੇ ਹੋ। ਹਰ ਵਰਾਵਨ ਦੇਖੋ, ਕੋਈ ਅੱਖਾਂ ਨਾਲ ਅਸੀਂ ਨਾ ਵੇਖੀਏ ਮੰਦਾ, ਕੰਨਾਂ ਨਾਲ ਮੰਦਾ ਨਾ ਸੁਣੀ। ਕੰਨ ਅਸਲ ਚ ਨਾ ਬੰਦਾ ਜਿਹਦੇ ਬਚਪਨ ਤੋਂ ਕੰਮ ਕੰਨ ਕੰਮ ਨਾ ਕਰਦੇ ਹੋਣ, ਬਹਿਰਾ ਹੋਵੇ, ਉਹ ਬੱਚਾ ਬੋਲ ਨਹੀਂ ਸਕਦਾ, ਕਿਉਂਕਿ ਅੰਦਰ ਲਫ਼ਜ਼ ਪਿਆ ਹੀ ਕੋਈ ਨਹੀਂ, ਤੇ ਬੋਲੇਗਾ ਕਿਵੇਂ। ਕੰਨ ਸਾਡੇ ਰਿਕਾਰਡਿੰਗ ਸੁੱਚ ਨੇ, ਰਿਕਾਰਡਿੰਗ ਕਰਦੇ ਨੇ ਕੰਨ, ਤੇ ਜੀਭ ਉਹਨੂੰ ਪਲੇ ਕਰ ਦਿੰਦੀ ਜੋ ਅੰਦਰ ਪਾ ਲਿਆ। ਹੁਣ ਅੰਦਰ ਜੇ ਕੂੜ ਪਾਇਆ ਹੋਏਗਾ, ਜੇ ਸੰਸਾਰ ਦਾ ਗੰਦਮੰਦ ਪਾਇਆ ਹੋਵੇਗਾ, ਤੇ ਗੰਦਮੰਦ ਹੀ ਬਾਹਰ ਆਉਣਾ, ਤੇ ਹੀ ਸਾਰਾ ਦਿਨ ਤਕਰੀਬਨ ਪੜਚੋਲ ਕਰਿਆ। ਜੇ ਕਦੀ ਸ਼ਾਮ ਨੂੰ ਸੌਣ ਲੱਗੇ, ਸਤਿਗੁਰੂ ਪਾਤਸ਼ਾਹ ਨੇ ਕਿਹਾ ਨਾ ਸੋਲਾ, ਸੋਲੇ ਦਾ ਮਤਲਬ ਇਹ ਹੈ ਉੱਥੇ ਵਿਚਾਰ ਕਰੋ ਕਿ ਅੱਜ ਦਾ ਦਿਨ ਮੇਰਾ ਗੁਜ਼ਰਿਆ ਹੈ, ਰਾਤ ਨੂੰ ਸੌਣ ਲੱਗੇ ਲੇਖਾ ਜੋਖਾ ਕਰਿਓ ਕਿ ਕਿੰਨਾ ਕੁ ਮੈਂ ਨਿਰੰਕਾਰ ਦੇ ਨਾਮ ਨਾਲ ਜੁੜਿਆ, ਅੱਜ ਸਾਰਾ ਦਿਨ ਮੈਂ ਕਿੰਨੇ ਅਵਗੁਣ ਕੀਤੇ ਨੇ, ਅੱਜ ਮੈਂ ਸਾਰਾ ਦਿਨ ਕਿੰਨੇ ਕੁ ਪਾਪ ਕੀਤੇ ਨੇ, ਅੱਜ ਮੈਂ ਕਿੰਨੇ ਕੁ ਪੁੰਨ ਕੀਤੇ ਨੇ, ਕਿਹੜਾ ਕਿਹੜਾ ਕਰਮ ਮੇਰਾ ਚੰਗਾ, ਅਗਲੇ ਦਿਨ ਫੇਰ ਵੇਖੋ, ਅਗਲੇ ਦਿਨ ਫੇਰ ਵੇਖੋ। ਸਵੈ ਪੜਚੋਲ ਬੰਦਾ ਕਰਦਾ ਨਹੀਂ, ਗੁਰੂ ਕਹਿੰਦਾ ਸਵੈ ਪੜਚੋਲ ਕਰ, ਤੇ ਉਹਦੇ ਵਿੱਚ ਹੀ ਸੁੱਖ ਹੈ। ਫਿਰ ਮੈਂ ਗੱਲਬਾਤ ਉਚੇਚੇ ਤੌਰ ਤੇ ਕਹਿਣ ਦਾ ਯਤਨ ਕਰਾਂਗਾ, ਗੁਰਮੁਖ ਦੀ ਜਿੰਨੀ ਭਾਵਨਾ ਹੈ ਉਹ ਗੁਣਾਂ ਨਾਲ ਸਾਂਝ ਕਰਨੀ ਹੈ। ਫਿਰ ਉਹੀ ਗੱਲ, ਨਿਰੰਕਾਰ ਦੇ ਜੇ ਗੁਣ ਗਾਉਣੇ ਨੇ, ਉਹਦੀ ਜੇ ਸਿਵ ਸਲਾਹ ਕਰਨੀ ਹੈ, ਉਹਨੂੰ ਕਰਤਾ ਕਹਿਣਾ, ਉਹਨੂੰ ਵੱਡਿਆਂ ਪਾਲਣਹਾਰ ਕਹਿਣਾ ਹੈ, ਕਰਤਾ ਪੁਰਖ ਕਹਿਣਾ ਹੈ, ਉਹਨੂੰ ਨਿਰਵੈਰ ਕਹਿਣਾ, ਉਹਨੂੰ ਨਿਰਭਉ ਕਹਿਣਾ ਹੈ, ਨਿਰਭਉ ਕਹੇ ਸਗਲ ਭਉ ਮਿਟੇ, ਨਿਰਭਉ ਜਪੈ ਸਗਲ ਭਉ ਮਿਟੇ, ਇਹ ਹੈ ਮਤਲਬ। ਜੇ ਉਹ ਪਰਉਪਕਾਰੀ ਦੇ ਤੇਰੇ ਵਿੱਚ ਪਰਉਪਕਾਰ ਦੀ ਭਾਵਨਾ, ਕਿਸੇ ਦੇ ਕਿਸੇ ਦੀ ਬਾਂਹ ਫੜ ਵੰਡ ਕੇ ਛਕਣ ਦਾ ਸਿਧਾਂਤ ਸਾਡਾ ਇਹ ਹੈ। ਨਾਮ ਜਪਣਾ ਹੈ, ਨਾਮ ਜਪ ਜਪਦਾ ਹੋਇਆ ਜਿਹੜਾ ਕਿਰਤ ਕਰੇਗਾ ਨਾ, ਉਸ ਕਿਰਤ ਵਿੱਚ ਫਿਰ ਪਾਪ ਨਾਂ ਦੀ ਕਮਾਈ ਨਹੀਂ ਆਏਗੀ। ਇਸੇ ਲਈ ਕਿਰਤ ਨੂੰ ਕੀਰਤੀ ਬਣਾਉਣਾ, ਕੀਰਤੀ ਨੂੰ ਕਿਰਤ ਬਣਾਉਣਾ, ਇਹ ਮਾਲਕ ਨੇ ਸਾਨੂੰ ਸਮਝਾਉਣਾ ਕੀਤਾ ਹੈ ਕਿ ਉਸ ਨਿਰੰਕਾਰ ਨੂੰ ਹਮੇਸ਼ਾ ਊਠ ਅਤੇ ਬੈਠ ਸੋਵਾਂ, ਜਿੱਥੇ ਵੀ ਹੈਗੇ ਕਿਰਤ ਕਰਦੇ ਹੋ, ਧੰਦਾ ਕਰਦੇ ਹੋ, ਦੁਕਾਨਦਾਰੀ ਕਰਦੇ ਹੋ, ਉਸ ਕਰਤੇ ਨੂੰ ਆਪਣੇ ਨਾਲ ਰੱਖਣਾ। ਜਦੋਂ ਇਹ ਭਾਵਨਾ ਬਣੇ ਤੇ ਉਸ ਕਿਰਤ ਵਿੱਚ ਕਦੀ ਤੁਹਾਡੇ ਸਾਹਮਣੇ ਜਿਹੜਾ ਗਾਹਕ ਆਏਗਾ ਉਹਦੇ ਵਿੱਚ ਨਿਰੰਕਾਰ ਦਿਸੇਗਾ ਤੇ ਉਹਨੂੰ ਲੁੱਟਣ ਦਾ ਕਾਰਨ ਨਹੀਂ ਬਣੋਗੇ। ਸਾਡੀ ਕਮਜ਼ੋਰੀ ਇਹ ਹੈ, ਮੈਂ ਅੱਗੇ ਵਿਅਕਤੀ ਜ਼ਿਕਰ ਕੀਤਾ ਸੀ ਵੀ ਦੁਕਾਨ ਤੇ ਬੈਠੇ ਹਾਂ, ਕਿਸੇ ਧੰਦੇ ਤੇ ਬੈਠੇ ਹਾਂ, ਤੇ ਸਾਡਾ ਯਤਨ ਹੁੰਦਾ ਵੀ ਜਿਹੜਾ ਆਇਆ ਤੇ ਕੱਪੜੇ ਲਾ ਲਈਏ। ਠੀਕ ਹੈ, ਧੰਦੇ ਵਿੱਚੋਂ ਕੋਈ ਨਾ ਕੋਈ ਮੁਨਾਫਾ ਚਾਹੀਦਾ ਹੈ, ਮੇਰੇ ਮੁਲਾਜ਼ਮਾਂ ਦਾ ਖਰਚਾ ਚਾਹੀਦਾ ਹੈ, ਮੇਰੇ ਆਪਣੇ ਖਰਚੇ ਨੇ, ਬਿਜਲੀ ਦੇ ਖਰਚੇ ਨੇ, ਆਵਾਜਾਈ ਦੇ ਢੁਆਈ ਦੇ ਖਰਚੇ ਨੇ, ਟੈਕਸ ਵਗੈਰਾ ਖਰਚੇ ਨੇ, ਤੇ ਉਸ ਤੋਂ ਇਲਾਵਾ ਤੁਹਾਨੂੰ ਕੁਝ ਬਚਣਾ ਚਾਹੀਦਾ। ਉਹਦੀ ਇੱਕ ਸੀਮਾ ਹੁੰਦੀ ਹੈ ਵੀ ਮੇਰਾ ਵੀ ਗੁਜ਼ਾਰਾ ਚਲੀ ਜਾਏ, ਨਿਰੰਕਾਰ ਤੇ ਭਰੋਸਾ ਰੱਖ ਕੇ। ਪਰ ਬਹੁਤ ਹੀ ਥਾਈ ਜੋ ਵੇਖੀਦਾ ਹੁੰਦਾ ਵੀ ਆਏ ਗਾਹਕ ਨੂੰ ਜੇ ਅਸੀਂ 10 ਪੈਸੇ ਕਮਾਉਣੇ ਚਾਹੀਏ, ਹੱਕ ਬਣਦਾ ਸਾਡਾ, ਤੇ ਅਸੀਂ ਜੇ 20 ਪੈਸੇ ਕਮਾ ਰਹੇ ਹਾਂ ਤੇ 10 ਪੈਸੇ ਵਾਧੂ ਲੋਕਾਂ ਨੂੰ ਖੋ ਰਹੇ ਹਾਂ, ਤਾਂ ਮਤਲਬ ਖੋ ਰਹੇ ਹਾਂ ਕਿਸੇ ਢੰਗ ਨਾਲ, ਤੇ ਉਹ ਖੋਏ ਹੋਏ ਪੈਸੇ ਫਿਰ ਮੇਰੇ ਕੋਲ ਹੋ ਗਏ ਤੇ ਮੈਂ ਉਹ ਫਿਰ ਦਾਨ ਕਰਨ ਲੱਗ ਪਿਆ, ਮੈਂ ਦਾਨੀ ਬਣ ਗਿਆ, ਮੰਦਰ ਚਲਾ ਗਿਆ, ਗੁਰਦੁਆਰੇ ਚਲ ਗਿਆ, ਮਸਜਿਦ ਚਲ ਗਿਆ, ਕਿਸੇ ਗਰੀਬ ਦੀ ਬਾਂਹ ਫੜਨ ਨੂੰ ਯਤਨ ਕੀਤਾ। ਹੁਣ ਭਾਈ ਸਿੱਖਾ, ਪਹਿਲਾਂ ਜੇ ਲੋਕਾਂ 'ਚ ਵੰਡਿਆ ਤੇ ਵੰਡਿਆ ਹੀ ਰਹਿਣ ਦੇ, ਤੂੰ ਪਹਿਲਾਂ ਖੋਇਆ ਫਿਰ ਵੰਡਣ ਲੱਗ ਪਿਆ। ਜਿੰਨੇ ਗਾਹਕ ਹੈ 10-10 ਪੈਸੇ, 10% ਉਹਨਾਂ ਕੋਲ ਵੱਧ ਤੂੰ ਕਮਾਇਆ, ਕਿਉਂ ਕੀ ਮਤਲਬ ਹੈ? ਜੇ ਸਾਰਾ ਸੰਸਾਰ ਇਸੇ ਢੰਗ ਨਾਲ ਆਪਣਾ ਹੱਕ ਰੱਖੇ, ਹੱਕ ਪਰਾਇਆ ਨਾਨਕਾ, ਉਸ ਫਿਰ ਉਸ ਗਾਏ ਦੀ ਭਾਵਨਾ ਦਾ ਮਾਲਕ ਬਣ ਜਾਏ ਤੇ ਕੋਈ ਪਾਪ ਸਾਡੇ ਸਿਰ ਨਹੀਂ ਚੜੇਗਾ। ਦੋ ਪਾਪ ਹੋ ਜਾਂਦੇ, ਇੱਕ ਤੇ ਲੋਕਾਂ ਦਾ ਖੋਹ ਲਿਆ ਪਹਿਲਾਂ, ਕੋਰੇ ਕਿੰਨੇ ਕਿਵੇਂ ਕਿ ਕਮਾਈ ਵਿੱਚੋਂ ਕਰਕੇ ਸਾਡੇ ਕੋਲ ਕੀ ਖਰੀਦਣ ਆਇਆ, ਉਹਦੇ ਕੋਲ ਪੈਸੇ ਹੈ ਕਿ ਨਹੀਂ ਹੈ, ਕਿੰਨਾ ਦੁਖੀ ਹੈ, ਕਿੰਨਾ ਗਰੀਬ ਹੈ, ਕਿਹੜਾ ਉਹਦੇ ਕੋਲ ਜਿਹਨੂੰ ਅਸੀਂ ਲੁੱਟ ਲਿਆ, ਇਹ ਪਹਿਲਾ ਪਾਪ ਕਰ ਲਿਆ। ਦੂਜਾ ਪਾਪ ਕਰ ਲਿਆ ਵੀ ਅਸੀਂ ਦਾਨੀ ਬਣ ਕੇ ਜਾ ਕੇ ਹੋਂ ਦੇ ਸ਼ਿਕਾਰੀ ਹੋ ਗਏ ਵੀ ਮੈਂ ਇੰਨਾ ਦਾਨ ਦੇ ਦਿੱਤਾ, ਦੋਹਰਾ ਪਾਪ ਹੋ ਜਾਂਦਾ ਸਾਡੇ। ਗੁਰੂ ਪਾਤਸ਼ਾਹ ਰਹਿਮਤ ਕਰੇ,
ਗੁਰਮਤ ਗਿਆਨ ਸਾਡੇ ਹਿਰਦਿਆਂ ਅੰਦਰ ਵੱਸ ਕੇ ਤੇ ਸਾਡਾ ਜਿਹੜਾ ਜੀਵਨ ਗੁਰੂ ਅਨੁਸਾਰੀ ਹੋ ਜਾਏ, ਜਿੱਦਣ ਸਾਡਾ ਜੀਵਨ ਗੁਰੂ ਅਨੁਸਾਰੀ ਹੋ ਜਾਏਗਾ, ਸਮਝ ਲਓ ਸਾਡਾ ਘਰ ਧਰਮਸ਼ਾਲਾ ਬਣ ਜਾਏਗਾ। ਮਾਂ ਬਾਪ ਦੀ ਸੇਵਾ ਬਹੁਤ ਵੱਡੀ ਸੇਵਾ ਹੈ, ਬੱਚਿਆਂ ਦੀ ਪਾਲਣਾ ਪੋਸ਼ਣਾ ਕਰਨੀ ਬਹੁਤ ਵੱਡੀ ਜ਼ਿੰਮੇਵਾਰੀ ਹੈ, ਇਹ ਵੀ ਨਿਰੰਕਾਰ ਦੀ ਸੇਵਾ ਹੀ ਹੈ। ਗੁਰੂ ਪਾਤਸ਼ਾਹ ਚਾਹੁੰਦੇ ਨੇ ਕਿ ਹਰ ਘਰ ਵਿੱਚੋਂ ਧਰਮਸ਼ਾਲਾ ਵਾਲੀ ਭਾਵਨਾ ਬਣੇ, ਹਰ ਘਰ ਵਿੱਚ ਸਿਮਰਨ ਹੋਵੇ, ਹਰ ਘਰ ਵਿੱਚ ਪੱਕਣ ਵਾਲਾ ਲੰਗਰ ਗੁਰੂ ਕਾ ਲੰਗਰ ਸਮਝ ਜਾਏ, ਲੋੜਵੰਦ ਗਰੀਬ ਦੀ ਮਦਦ ਕੀਤੀ ਜਾਏ। ਇੱਥੇ ਵੀ ਸੱਚੇ ਪਾਤਸ਼ਾਹ ਜੀ ਨੇ ਇਸ ਪਾਵਨ ਸ਼ਬਦ 'ਚ ਇਹੀ ਸਮਝਾਉਣਾ ਕੀਤਾ ਹੈ ਕਿ ਉੱਥੇ ਜੁੜਨ ਨਿਭਣਾ ਹੈ ਕਰਨੀ ਉੱਪਰ, ਹੋਏ ਤਪਾਵਸ ਜੇ ਕੋ ਕਹੇ ਕਹਾਏ, ਕਰਮਾਂ ਉੱਪਰ ਜਾ ਕੇ ਨਿਭੜਨਾ ਹੈ। ਆਓ ਰਲ ਮਿਲ ਕਰਕੇ ਆਪਣੇ ਕਰਮ ਸੁਧਾਰਨ ਲਈ ਨਿਰੰਕਾਰ ਅੱਗੇ ਅਰਦਾਸ ਬੇਨਤੀ ਚੌਧਰੀ ਕਰੀਏ। ਵਿਸਰਨ

ਸੁਣਾ ਚੁੱਕਾ ਨਿੱਖੇਵਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਪਾਵਨ ਪੰਕਤੀਆਂ ਇੱਕ ਵਾਰੀ ਸਾਰੇ ਰਲ ਕੇ ਗਾਓ। ਇਹ ਪਾਵਨ ਵਚਨ ਭਾਵਨਾ ਤੇ ਪਿਆਰ ਵਿੱਚ ਤੁਖਾਰੀ ਚੰਤ ਮਹੱਲਾ ਪੰਜਵਾਂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜਦੋਂ ਵੀ ਗੁਰੂ ਘਰ ਬੈਠਣ ਦਾ ਸਮਾਂ ਮਿਲੇ, ਸੇਵਾ ਕਰਨ ਦਾ ਸਮਾਂ ਮਿਲੇ, ਕਦੇ ਵੀ ਮਹਾਰਾਜ ਭਾਗ ਬਣਾਏ ਕਿਸੇ ਤਰ੍ਹਾਂ ਦੀ ਨਹੀਂ ਸੀ। ਇੰਜ ਮਹਿਸੂਸ ਕਰਿਓ ਗੁਰੂ ਤੇਰੇ ਤੇ ਨਿਹਾਲ ਹੈ। ਜਦੋਂ ਪਹਿਲਾ ਪ੍ਰਕਾਸ਼ ਹੋਇਆ ਨਾ, ਹਰਸ਼ਾਂ ਦੇ ਮਾਲਕ ਗੁਰੂ ਅਰਜਨ ਦੇਵ ਜੀ ਜਿਨ੍ਹਾਂ ਦੇ ਸਿਰ ਤੇ ਚਵਰ ਚੁੱਲਦੇ ਨੇ, ਆਪ ਸੇਵਾਦਾਰ ਬਣ ਗਏ, ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਤੇ ਚੋਰ ਦੀ ਸੇਵਾ ਕਰਨ ਲੱਗ ਗਏ। ਸਾਰੀਆਂ ਸੰਗਤਾਂ ਹੈਰਾਨ ਹੋ ਗਈਆਂ, ਸਤਿਗੁਰੂ ਤੁਸੀਂ ਆਪ ਇਲਾਹੀ ਨੂਰ ਹੋ, ਨਿਰੰਕਾਰ ਦੇ ਰੂਪ ਹੋ, ਗੁਰੂ ਨਾਨਕ ਦੇ ਘਰ ਦੇ ਮਾਲਕ ਹੋ, ਸੇਵਾਦਾਰ ਬਣ ਗਏ। ਪਹਿਲਾ ਪ੍ਰਕਾਸ਼ ਹੋਇਆ, ਅਰਸ਼ਾਂ ਦੇ ਮਾਲਕ ਉੱਚੀ ਥਾਂ ਨਹੀਂ, ਸੰਗਤ ਦੇ ਨਾਲ ਫਰਸ਼ਾਂ ਤੇ ਬਹਿ ਗਏ। ਪਹਿਲਾ ਹੁਕਮਨਾਮਾ ਬਾਬਾ ਬੁੱਢਾ ਜੀ ਨੇ ਲਿਆ, ਸੂਹੀ ਮਹੱਲਾ ਪੰਜਵਾਂ, ਸੰਤਾਂ ਕੇ ਕਾਰਜ ਆਪ ਕਰਵਾਇਆ। ਉਂਝ ਉਚਾਰਨ ਕੀਤੀ ਹੋਈ ਬਾਣੀ ਗੁਰੂ ਅਰਜਨ ਦੇਵ ਜੀ, ਫੇਰ ਸੰਗਤਾਂ ਹੈਰਾਨ, ਮਹਾਰਾਜ ਤੁਹਾਡਾ ਉਚਾਰਨ ਕੀਤਾ ਹੋਇਆ ਸ਼ਬਦ, ਹੈਰਾਨ ਅਸੀਂ ਇਸ ਗੱਲ ਤੋਂ ਆ ਆਪਣੀ ਬਾਣੀ ਦਾ ਇੰਨਾ ਸਤਿਕਾਰ। ਗਾਉਣ ਵਾਲੇ ਤਾਂ ਬੜੇ ਨੇ, ਸੁਣਨ ਵਾਲੇ ਵੀ ਬੜੇ ਨੇ, ਪਰ ਮੰਨਣ ਵਾਲਾ ਕੋਈ ਕੋਈ ਹੈ। ਗੁਰੂ ਨੂੰ ਮੱਥਾ ਟੇਕਣ ਵਾਲੇ ਵੀ ਬਹੁਤ ਨੇ, ਪਰ ਗੁਰੂ ਦੀ ਮੰਨਣ ਵਾਲਾ ਕੋਈ ਕੋਈ ਹੈ। ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਤੁਹਾਨੂੰ ਕਿੰਨੇ ਆਖਿਆ ਮੇਰੀ ਬਾਣੀ ਹੈ, ਮਹਾਰਾਜ ਫਿਰ ਕਿਹਦੀ ਬਾਣੀ ਹੈ? ਕਹਿੰਦੇ ਨਹੀਂ ਮੈਂ ਨਹੀਂ ਬੋਲਦਾ, ਆਹੋ ਆਪੋ ਬੋਲ ਨਾ ਜਾਣਦਾ, ਸਭ ਕਹਿਆ ਹੁਕਮ ਖਸਮਾ ਹੋ ਜਾਵੇ। ਕਹਿੰਦੇ ਮੈਂ ਨਹੀਂ ਬੋਲਦਾ, ਜੈਸੀ ਮੈਂ ਆਵੇ ਖਸਮ ਕੀ ਬਾਣੀ ਤੈਸੜਾ ਕਰੀ। ਕਦੇ ਵੀ ਗੁਰੂ ਘਰ ਵਿੱਚ, ਹਾਲਾਂਕਿ ਕੀਰਤਨ ਵਿੱਚ ਵੀ ਬੈਠਣ ਦਾ ਮੌਕਾ ਮਿਲੇ, ਬਸ ਇਹ ਕਹਿ ਦਿਓ ਸਾਨੂੰ ਪਾਪੀਆਂ ਨੂੰ ਤੁਸੀਂ ਬਿਠਾਇਆ, ਸਾਡੇ ਪਾਪੀਆਂ ਦੇ ਪਰਦੇ ਤੁਸੀਂ ਖਜ ਰਹੇ। ਭਾਵਨਾ ਜਦੋਂ ਐਸੀ ਬਣ ਜਾਏਗੀ ਪਾਗ ਲੱਗ ਜਾਏਗਾ।

0: ਭੁੱਲ ਚੁੱਕ ਦੀ ਖਿਮਾ ਅਸੀਸ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਪੈ
1: ਤੇਰੇ ਤੁਮ ਆਮੇਨ।

ਨਾਨਕ ਦਾਸ ਸਦਾ ਕੁਰਬਾਨੀ। ਬੋਲਣਾ ਜੀ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲੈ ਧਿਆਏ, ਫਰੰਗਤ ਗੁਰ ਤੇ ਅਮਰਦਾਸ ਰਾਮਦਾਸੀ ਹੋਈ ਸਹਾਇ। ਅਰਜਨ ਹਰ ਗੋਬਿੰਦ ਨੂੰ ਸਿਮਰਾਂ ਸ੍ਰੀ ਹਰ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸ਼ਬਦ ਰਜਾਇ, ਤੇਗ ਬਹਾਦਰ ਸਿਮਰਿਆ ਘਰ ਨੌਨ ਦਿਆਵੇ ਧਾਏ, ਸਭ ਥਾਈ ਹੋਏ ਸਾਹਿਬ ਦਸਵੇਂ ਪਾਤਸ਼ਾਹ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਦੀ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰਕੇ ਬੋਲੋ ਜੀ। ਪੰਜਾਂ ਪਿਆਰਿਆਂ ਚੋਂ ਹਰ ਸਭ ਜਾਦੇ ਚਾਰੀ ਮੁਕਤਿਆ, ਹੱਠੀਆਂ ਜੱਪੀਆਂ ਤੱਪੀਆਂ, ਜਿਨ੍ਹਾਂ ਨਾਮ ਜੱਪਿਆ ਵੰਡ ਕੇ ਛਕਿਆ, ਦੀਗ ਚਲਾਈ ਤੇ ਗਵਾਈ ਤੇ ਕੇਂਦਰਿਤ ਕੀਤਾ, ਤਿੰਨਾਂ ਪਿਆਰਿਆਂ ਸਤਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੱਘਣੀਆਂ ਨੇ ਧਰਮ ਹੇ ਸੀਸ ਦਿੱਤੇ ਬੰਦ ਬੰਦ ਕਟਾਏ, ਕੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆ ਰਹੇ ਨੱਚ ਰਹੇ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਿਹਾਰਿਆ ਸਿੱਖੀ ਕੇਸਾ ਸਵਸਾ ਸਿੰਘ ਨਿਭਾਈ, ਤਿੰਨਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕਰਤਾਰ ਸਾਹਿਬ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿਤਾਵੇ ਚਿਤਾਵਨ ਕਾ ਸਦਕਾ ਸਰਬ ਸੁਖ ਹੋਏ ਜਾਂ ਜਾਂ ਖਾਲਸਾ ਜੀ। ਸਾਹਿਬ ਤਹ ਤਹ ਰਿਸ਼ਿਆ ਰਿਆਜ ਦੇਖ ਤੇ ਫਤਿਹ, ਬਿਰਤ ਕੀ ਪਾਏ ਪੰਥ ਕੀ ਜੀਤ। ਸ੍ਰੀ ਸਾਹਿਬ ਜੀ ਸਾਹਿਬ ਖਾਲਸਾ ਜੀ ਕੇ ਬੁੱਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹੇ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਰਦਾਨ, ਨਾਮਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾ ਚੁੰਕਿਆਂ ਝੰਡੇ ਬੁੰਗੇ, ਜੁਗ ਹੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਪਤ ਕਾ ਰਾਖਾ ਆਪ ਵਾਹਿਗੁਰੂ ਦੇ। ਅਕਾਲ ਪੁਰਖ ਆਪਣਾ ਪੰਥ ਦੇ ਸਦਾ ਸਹਾਇ ਦਾ ਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ, ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਹੇਡ ਮਾਣਿਓ ਕਿ ਮਾਨ ਨਤਾਣਿਓ ਕਿ ਤਾਂ ਨਿਉਟਿਆਂ ਦੀ ਓਟ, ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ। ਦੋਏ ਕਰ ਜੋੜ ਕਰੂੰ ਅਰਦਾਸ, ਤੁਧ ਭਾਵੇ ਤਾਂ ਆਣੇ ਰਾਸ, ਮਹਾਰਾਜ ਜੀ ਆਪ ਜੀ ਦੇ ਚਰਣਾਂ ਅਰਦਾਸ ਬੇਨਤੀ, ਆਪ ਜੀ ਦੀ ਮਹਾਨ ਬਖਸ਼ਿਸ਼ ਹੋਈ। ਪਾਵਨ ਹਜ਼ੂਰੀ ਅੰਦਰ ਰਾਤਰੀ ਦੇ ਦੀਵਾਨ ਸਜਾਏ ਗਏ, ਸੱਚੇ ਹੋਏ ਦੀਵਾਨਾਂ ਵਿੱਚ ਆਰਤੀ, ਸ਼ਬਦ ਕੀਰਤਨ ਚੱਲ ਰਹੀ ਲੜੀਵਾਰ, ਗੁਰੂ ਸ਼ਬਦ ਦੀਆਂ ਵਿਚਾਰਾਂ ਉਪਰੰਤ ਅੰਮ੍ਰਿਤ ਬਾਣੀ ਦੇ ਸ਼ਬਦ ਕੀਰਤਨ ਹੋਏ, ਮਹਾਰਾਜ ਜੀ ਸਮੁੱਚੀ ਸੇਵਾ ਨਿਭਾਉਂਦਿਆਂ ਬਾਣੀ ਪੜਦਿਆਂ, ਕੀਰਤਨ ਕਰਦਿਆਂ, ਵਿਚਾਰਾਂ ਕਰਦਿਆਂ, ਆਪ ਜੀ ਦੀ ਸੇਵਾ ਸੰਭਾਲ ਕਰਦਿਆਂ ਹੋਈਆਂ ਬੇਅੰਤ ਬੇਅੰਤ ਪੁੱਲਾਂ ਬਖਸ਼ ਦੇਣੀਆਂ ਜੀ ਅੱਗੇ ਵਾਸਤੇ, ਸਮਤ ਬਖਸ਼ਿਸ਼ ਕਰਨੀ, ਸ਼ੁੱਧ ਗੁਰਬਾਣੀ ਗਾਇਨ ਕਰਨ ਦਾ ਬਾਦਲ ਤੋਂ ਬਖਸ਼ਿਸ਼ ਕਰਨਾ ਜੀ, ਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਅਰਦਾਸ ਵਸਾਉਣਾ, ਆਈਆਂ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ, ਸਭਨਾਂ ਦੀਆਂ ਤਿਲ ਪ੍ਰਪਿਟਾਵਾਂ ਦਰ ਪ੍ਰਵਾਨ ਕਰਨੀ ਆ, ਸਭਨਾਂ ਨੂੰ ਧਰਮ ਕਰੋ ਨਾਮਦਾਨ, ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ, ਚੜ੍ਹਦੀ ਕਲਾ ਬਖਸ਼ਿਸ਼ ਕਰਨੀ, ਕਿਰਪਾ ਕਰਨੀ ਮਹਾਰਾਜ ਜੀ, ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ ਕਰਨਾ ਜੀ, ਸੁੱਖਾਂ ਦਾ ਪ੍ਰਕਾਸ਼ ਕਰਨਾ, ਦੇਸ਼ਾਂ ਵਿਦੇਸ਼ਾਂ ਵਿੱਚ ਰੱਖਿਆ ਬਖਸ਼ਿਸ਼ ਕਰਨੀ ਮਹਾਰਾਜ ਜੀ, ਬੇਅੰਤ ਸੰਗਤਾਂ ਦੂਰ ਦੁਰਾਡੇ ਬੈਠੇ ਘਰਾਂ ਵਿੱਚ ਲਾਈਵ ਗੁਰਬਾਣੀ ਦੇ ਜਾਪ ਸਰਵਣ ਕਰ ਰਹੀਆਂ ਹਨ, ਜਾਪ ਸਰਵਣ ਕਰਦੇ ਆਪ ਜੀ ਦਾ ਧੰਨਵਾਦ ਕਰਦੇ ਹਾਂ, ਬੇਅੰਤ ਮਾਇਆ ਗੁਰੂ ਘਰ ਵਾਸਤੇ, ਗੁਰੂ ਘਰ ਦੇ ਸੇਵਾਦਾਰਾਂ ਸਿੰਘਾਂ ਵਾਸਤੇ, ਆਨਲਾਈਨ ਭੇਟਾ ਕੀਤੀ ਮਹਾਰਾਜ ਜੀ, ਸਾਰੀ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ, ਸਭਨਾਂ ਦੀ ਮਾਇਆ ਸਫਲੀ ਕਰਨੀ, ਕਿਰਤ ਕਮਾਈਆਂ ਵਿੱਚ ਬਰਕਤਾਂ ਪਾਉਣੀਆਂ, ਸ਼ਰਧਾ ਭਾਵਨਾਵਾਂ ਸੰਪੂਰਨ ਕਰਨੀਆਂ, ਚੜ੍ਹਦੀ ਕਲਾ ਬਖਸ਼ਿਸ਼ ਕਰਨੀ, ਆਪ ਦਰ ਘਰ ਦੇ ਸੇਵ ਬੇਟਾ ਕਬੀਰ ਸਿੰਘ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਪਰਿਵਾਰ ਵੱਲੋਂ ਧੰਨਵਾਦ ਕਰਦੇ ਹਾਂ, ਬੇਅੰਤ ਮਾਇਆ ਗੁਰੂ ਘਰ ਵਾਸਤੇ ਭੇਟਾ ਕੀਤੀ, ਕਿਰਪਾ ਕਰਨੀ ਮਹਾਰਾਜ ਜੀ, ਪਰਿਵਾਰ ਦੀ ਭੇਟਾ ਦਰ ਪ੍ਰਵਾਨ ਕਰਨੀ, ਬੇਟਾ ਕਬੀਰ ਸਿੰਘ ਦੇ ਸਿਰ ਤੇ ਮਿਹਰ ਪ੍ਰਿਆਤ ਰੱਖਣਾ, ਲੰਬੀ ਆਯੂ, ਵਿਦਿਆ ਦੇ ਦਾਨ, ਅੰਮ੍ਰਿਤ ਦੀਆਂ ਦਾਤਾਂ ਦਰੋਂ ਕਰੋ ਨਾਮ ਦਾਨ, ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ, ਚੜ੍ਹਦੀ ਕਲਾ ਬਖਸ਼ਿਸ਼ ਕਰਨੀ, ਦੇਸ਼ਾਂ ਵਿਦੇਸ਼ਾਂ ਵਿੱਚ ਰੱਖਿਆ ਬਖਸ਼ਿਸ਼ ਕਰਨੀ ਮਹਾਰਾਜ ਜੀ, ਕਿਰਪਾ ਕਰੋ ਸਿੱਖ ਪੰਥ ਵਿੱਚ ਏਕਤਾ ਪ੍ਰੇਮ ਭਾਵਨਾ ਦੀ ਦਾਤ ਬਖਸ਼ਿਸ਼ ਕਰਨੀ ਜੀ, ਖਾਲਸਾ ਪੰਥ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਜੀ, ਇਸ ਵੇਲੇ ਦੀਵਾਨਾਂ ਦੀ ਸੰਪੂਰਨਤਾ ਹੋਈ, ਪਾਵਨ ਪਵਿੱਤਰ ਹੁਕਮਨਾਮਾ ਬਖਸ਼ ਕੇ ਸਾਰੀਆਂ ਸੰਗਤਾਂ ਨੂੰ ਨਿਹਾਲ ਕਰੋ ਜੀ, ਸੇ ਗੁਰਮੁਖ ਪਿਆਰੇ ਮਿਲਣਾ ਜਿੰਨਾ ਮਿਲਿਆ, ਆਪ ਜੀ ਦਾ ਨਾਮ ਚਿਤਾਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਅੱਗਿਆ ਭਹੀ ਅਕਾਲ ਕੀ ਤਵੀ ਚਲਾਇਓ, ਸਤਿਸਖਨ ਕੋ ਹੁਕਮ ਹੈ ਗੁਰੂ ਮਾਨਿਓ,
ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾ ਕੀ ਜੋ ਪ੍ਰਭ ਕੋ ਮਿਲ ਪੋ ਚਾਹੇ।

ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਜੋ ਸ਼ਰਧਾ ਕਰ ਸੇਵ ਦੇ ਗੁਰਪਾਰ ਉਤਾਰਨ ਖੰਡਾ ਜਾ ਕੇ ਹਾਥ ਮੈਂ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਹਿਲਾ ਰਾਗ ਗੌੜੀ ਦੀਪਕੀ ਮਹੱਲਾ ਪਹਿਲਾ, ਏਕ ਓਂਕਾਰ ਸਤਿਗੁਰ ਪ੍ਰਸਾਦ। ਜੇ ਅਕਰ ਕਿਰਤ ਆਖੀਐ ਕਰਤੇ ਕਾਹੋ, ਜੀ ਚਾਰੋ ਕਿ ਪਰਦਾ ਹੋ। ਸੋਹਿਲਾ ਸੁਹਿਓ ਸਿਰਜਣਹਾਰੋ, ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ। ਹੋਮ ਵਾਰੀ ਜਿਤ ਸੋਹਿਲੈ, ਸਦਾ ਸੁਖ ਹੋਏ ਰਹਾਓ। ਨਿਤ ਨਿਤ ਜਿਹੜੇ ਸਮਾਜ ਦੇ ਕਹਿ ਗਾ ਦੇ ਉਣਹਾਰ, ਤੇਰੇ ਦਾ ਮੈਂ ਕੀਮਤ ਨਾ ਪਵੇ ਤਿਸਦਾ ਤੇ ਕੌਣ ਸੁਮਾਰ। ਸੰਬਤ ਸਾਹ ਲਿਖਿਆ ਮਿਲ ਕਿਰਪਾ ਹੋ ਤੇਲ, ਦੇਹ ਸੁਜਨ ਸੀਸੜੀਆਂ ਜਿਉਂ ਹੋਵੇ ਸਾਹਿਬ ਸਿਓ ਮੇਲ। ਕਾਰ ਕਾਰਿਓ ਪਹੁੰਚਾ ਸਦਰੇ ਨਿਤ ਪਵਨ, ਸਦਨ ਹਾਰਾ ਸਿਮਰੇ ਨਾਨਕ ਸੇ ਦੇਹ ਆਉਣ ਰਾਗਾਸਾ। ਮਹਲਾ ਪਹਿਲਾ, ਛੇ ਘਰ ਛੇ ਗੁਰ ਛੇ ਉਪਦੇਸ਼, ਗੌਰ ਗੁਰ ਏਕੋ ਵੇਸ ਨੇ ਬਾਬਾ। ਜੈ ਕਰ ਕਰਤੀ ਕੀਰਤ ਹੋਏ ਸੋ ਘਰ ਰਾਹ ਕੁਡਾਈ ਤੋਏ ਰਹਾਓ। ਇਸ ਵਿੱਚ ਸੀਆਂ ਘੜੀਆਂ ਪਹਿਰਾਂ ਤਿੱਤੀ ਵਾਰੀ ਵਾਂ ਹੋ ਆ ਸੁਰਜੇ ਕੁਲ ਤਨੇਕ ਨਾਨਕ ਕਰਤੇ ਕੇ ਤੇ ਵੇ ਸਲਾਕ ਤਨਾ ਸ੍ਰੀ। ਮਹਲਾ ਪਹਿਲਾ।

0: Stefano pure fa un minimo.
1: ਤਬਲੇ ਵਿੱਚ ਰੱਖ ਲੈਂਦੇ ਇੱਥੇ ਹੀ ਆਪਣੇ।

0: ਸਸਤਾ ਕਰਨ ਦਿਓ। ਇਹ ਤਾਂ ਥੋੜੇ ਹੀ ਭੁੱਲੇ ਹੋਣ ਵਾਲੇ ਦਿਨ ਮੈਂ ਪੁੱਛਾਂਗਾ ਉਹਨੂੰ ਪਹਿਲੇ ਤਾਂ ਆਏ ਬਾਜੀ ਤਾਂ ਆਏ ਹੁਣ ਆਹ ਛੱਡਣ ਵਾਲੀ ਤਾਂ
1: ਕੋਈ ਪਤਾ ਨਹੀਂ।
0: ਇਹ ਤਾਂ ਫਿਰ ਆਪਾਂ ਆਪਣੇ ਸੰਦਰਭ ਦੀ ਗੱਲ ਕਰਦੇ ਆਪਾਂ ਚੋਰ ਦੀ ਲਗੋਟੀ ਚਾਹੀ ਆਪਾਂ ਤਾਂ ਬਲੇਜ ਪਾ ਦਿੰਦੇ ਇੱਥੇ ਜੇ ਕਹਿਣਗੇ ਤਾਂ ਬਾਈ ਤਬਲੇ ਵਿੱਚ ਰੱਖ ਦਿੱਤੇ ਆਪਾਂ ਸ਼ਬਦੀ ਆਪਣੇ ਕੋਲ ਹੈ ਤੇ ਪੁੱਛਾਂਗੇ ਉਹਨਾਂ ਨੂੰ ਪਹਿਲਾਂ ਤਾਂ ਭਜਨ ਨਾਲ ਨਹੀਂ ਉਹਨੂੰ ਕੀਤਾ ਸੀ ਮੈਂ ਅਸੀਸ ਨੂੰ ਨਾ ਨਾ ਉਹ ਚੱਕਦਾ ਹੀ ਨੀ ਮਹਾਰਾਜ ਦੇ ਫੋਨ ਕੱਢ ਦਿੱਤਾ ਉਹਨੇ ਦੋ ਵਾਰੀ ਮੇਰਾ ਹਾਂ ਵਿਗੜਿਆ ਉਦੋਂ ਉਹਦੇ ਕੋਲ ਗੁਣ ਹੈ ਨਾ ਥੋੜਾ ਜਿਹਾ ਹਾਂ ਉਹ ਸਾਡੇ ਵਾਲੇ ਦਿੱਲੀ ਵਾਲੇ ਦਾ ਵੀ ਬਣੇ ਬੈਠੇ ਕਹਿੰਦੇ ਅਸੀਂ ਹਰਜਿੰਦਰ ਸਿੰਘ ਤੋਂ ਉੱਪਰ ਆਏ ਉਹ ਲੈਂਡ ਜਿਹੜਾ ਕੰਮ ਕਰਨ ਆਇਆ ਸੀ ਉਹ ਕੰਮ ਹੋਇਆ ਜੀ ਮੈਂ ਤਾਂ ਮੇਨ ਕੰਮ ਤੇ ਆਇਆ ਸੀ ਫਿਰ ਮੈਂ ਤਬਲਾ ਰੱਖ ਦਿੱਤਾ ਉਹ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਨਾਸਰੀ ਮਹੱਲਾ ਪੰਜਵਾਂ। ਔਖੀ ਘੜੀ ਨਾ ਦੇਖਣ ਦੇਈ, ਆਪਣਾ ਬਿਰਧ ਸੰਭਾਲੇ। ਹਾਥ ਦੇ ਰੱਖੇ ਆਪਣੇ ਕਉ, ਸਾਸ ਸਾਸ ਪ੍ਰਤ ਪਾਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਾਹਿਬ ਸਤਿਗੁਰੂ, ਗੁਰੂ ਗਰੀਬ ਨਿਵਾਜ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ। ਕਿਰਪਾਲੂ ਸਤਿਗੁਰੂ ਜੀ ਨੇ ਕਿਰਪਾ ਬਖਸ਼ਿਸ਼ ਕੀਤੀ ਹੈ, ਅੰਮ੍ਰਿਤ ਵੇਲੇ ਪਾਵਨ ਪਵਿੱਤਰ ਤਖਤਾਂ 'ਤੇ ਪ੍ਰਕਾਸ਼ਮਾਨ ਹੋ ਕਰਕੇ ਦਰਸ਼ਨ ਦੀਦਾਰ ਬਖਸ਼ਿਸ਼ ਕੀਤੇ ਹਨ। ਅੱਜ ਦੇ ਇਲਾਹੀ ਸ੍ਰੀ ਮੁੱਖ ਵਾਕ ਆਪ ਜੀ ਨੇ ਸਰਵਨ ਕੀਤੇ ਹਨ, ਜੋ ਤਨਾਸਰੀ ਰਾਗ ਅੰਦਰ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਸਤਿਗੁਰਾਂ ਦੀ ਪਾਵਨ ਰਸਨਾ ਤੋਂ ਉਚਾਰਨ ਕੀਤੇ ਮੁਬਾਰਕ ਅੰਗ 682 ਉੱਪਰ ਸੁਭਾਇਮਾਨ ਹਨ। ਸਾਹਿਬ ਸਤਿਗੁਰੂ ਪੰਚਮ ਪਾਤਸ਼ਾਹ ਜੀ ਇਹਨਾਂ ਪਾਵਨ ਸ਼ਬਦਾਂ ਵਿੱਚ ਇਹੀ ਉਪਦੇਸ਼, ਇਹੀ ਬਖਸ਼ਿਸ਼ ਕਰਦੇ ਹਨ ਕਿ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਵਰ ਜੀਓ ਦਾ ਬਿਰਧ ਸੁਭਾਅ ਕਿਤਨਾ ਦਿਆਲੂ, ਕਿਤਨਾ ਕਿਰਪਾਲੂ ਹੈ, ਕਿਤਨਾ ਮਿਹਰਾਂ ਭਰਿਆ ਹੈ ਕਿ ਜੋ ਵੀ ਉਸ ਪਰਮੇਸ਼ਵਰ ਦੀ ਸ਼ਰਨ ਵਿੱਚ ਆਉਂਦਾ ਹੈ, ਵਾਹਿਗੁਰੂ ਪਰਮੇਸ਼ਵਰ ਸਭ ਨੂੰ ਆਪਣਾ ਬਣਾ ਕਰਕੇ ਉਹਨਾਂ ਦੀ ਸਾਸ ਸਾਸ ਭਾਵ ਕੇ ਨਿਮਕ ਨਿਮਕ ਪ੍ਰਤਪਾਲਨਾ ਕਰਦਾ ਹੈ, ਉਹਦਾ ਬਿਰਧ ਹੈ। ਕਦੀ ਵੀ ਉਹ ਆਪਣੇ ਸੇਵਕ ਨੂੰ, ਆਪਣੇ ਜਨ ਨੂੰ ਔਖਾ ਸਮਾਂ ਦੇਖਣ ਨਹੀਂ ਦਿੰਦਾ, ਨਾ ਦੇਖਣ ਦਿੱਤਾ ਹੈ। ਜੋ ਵੀ ਮਾਲਕ ਪਰਮਾਤਮਾ ਪਰਮੇਸ਼ਵਰ ਦਾ ਪਿਆਰਾ ਬਣ ਜਾਂਦਾ ਹੈ, ਉਹਨੂੰ ਸਾਹਿਬ ਦੇ ਕੌਤਕ, ਸਾਹਿਬ ਦੇ ਕਰਮ ਬੜੇ ਅਸ਼ਚਰਜਮਈ, ਵਿਸਮਾਦਮਈ ਲੱਗਦੇ ਹਨ। ਉਹ ਸਦਾ ਵਾਹਿਗੁਰੂ ਦੇ, ਪਰਮੇਸ਼ਵਰ ਦੇ ਨਾਮ ਵਿੱਚ ਰੰਗਿਆ ਰਹਿੰਦਾ ਹੈ। ਪਰਮੇਸ਼ਵਰ ਆਪਣੇ ਬਿਰਧ ਨੂੰ ਪਾਲਦਾ ਹੋਇਆ ਸਭਨਾਂ ਦੀ ਰੱਖਿਆ ਪ੍ਰਤਪਾਲਨਾ ਕਰਦਾ ਹੈ। ਇਹ ਪੰਚਮ ਪਾਤਸ਼ਾਹ ਜੀ ਨੇ ਅੱਜ ਦਾ ਉਪਦੇਸ਼ ਬਖਸ਼ਿਸ਼ ਕੀਤਾ ਹੈ। ਗੁਰੂ ਕਿਰਪਾ ਕਰੇ, ਸਭਨਾਂ ਨੂੰ ਦਰੋਂ ਕਰੋ ਨਾਮਦਾਨ, ਗੁਰਸਿੱਖੀ ਜੀਵਨ, ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਗਰੀਬ ਨਿਵਾਜ ਨਿਵਾਜਨ ਜੀ। ਆਓ ਹੁਣ ਅੰਮ੍ਰਿਤਮਈ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਹੋਣਗੇ। ਭੁੱਲਾਂ ਚੁੱਕਾਂ ਦੀ ਖਿਮਾ, ਸਮੂਹ ਸੰਗਤ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ ਸਾਹਿਬ ਜੀਓ। ਗੌੜੀ ਸੁਖਮਨੀ ਮਹੱਲਾ ਪੰਜਵਾਂ। ਸਲੋਕ

पूजस नाही हर हरे, नानक नाम अमूल अष्टपदी। जाप ताप ज्ञान सब ध्यान, खट शास्त्र सिमृत विज्ञान, योग अभ्यास कर्म त्रम क्रिया, सगल त्याग बन मध्य फिरया, अनेक प्रकार किए बहु जतना, पुण्य दान होमे बहु रतना, शरीर कटाए होमे कर राती, वर्त नेम करे बहु पाती, नहीं तोल राम नाम विचारु, नान गुरमुख नाम जपी एक बारु, नौ खंड पृथ्वी फिरे चिर जीवे, माऊ दास तपी सर थीवे, अग्न माहे होमत प्राण, कनिक सु है वर भूम दान, न्यौली कर्म करे बहु आसन, जैन मार्ग संजमत साधन, निमक निमक कर शरीर कटावे, ताव पी हो मैं न जावे, हर के नाम संसर कछ नाही, नानक गुरमुख नाम जपत गत पाए, मन कामना तीर दे चुट्टे, गर्व गुमान मन ते हुट्टे, सोच करे दिन सरात, मन के मैल न तन ते जात, इस देही को बहु साधना करे, मन ते कबू न बिकिया टरे, जल तो वह बहुत अनीत, शुद्ध का हुए काची पीत, मन हर के नाम की महिमा ऊच, नानक नाम उदरे पतत बहमूच, बहुत सियान जम का पव्या, पैनिक जतन कर त्रसन ना त्रापै, पेख अनेक अग्नि बुझै, कोट उपाव दर गह नहीं सिजै, छूट सुनायु पयाल, मोह व्यापह माया जाल, अवर कर तू सगली जम डान, गोविंद भजन बिन तिल नहीं मान, हर का नाम जप दुख जाए, नानक बोलै सह सुभाए, चार पदार्थ जे को मांगे, साजना की सेवा लागे, जे को अपना दुख मिटावे, हर हर नाम हृदय सदगावे, जे को अपनी शोभा लूरे, साथ संगे होमे छोरे, जे को जन मरण ते डरे, साजना की सरनी परे, जिस जन को प्रभु दर्श प्यासा, नानक ताके बल बल जासा, सगल पुरख में पुरख प्रधान, साध संजा का मिटा विमान, वापस को जो जाने नीचा, सो गणिय सब ते उच्चा, जा का मन हो सगल गिरीना, हर हर नाम तिन कट कट चीना, मन अपने ते बुरा मिटाना, पेक है सगल सृष्ट साजना, सुख दुख जन सम दृष्टेता, नानक पापुन नहीं लेपा, निर्तन को तन तेरु नाओ, निथावे को नाव तेरा थाओ, निमाने को प्रभ तेरु मान, सगल कटा को देव दान, करन करावन हार स्वामी, सगल कटा के अंतर जामी, अपनी गत मित जान हो आपे, अपन संगा प्रभराते, तुमरे उस्त तुम ते हुए, नान कवर न जान सकुए, सर्व धर्म है श्रेष्ठ धर्म, हर को नाम जब निर्मल कर्म, सगल क्रिया में उत्तम क्रिया, सात संग दुर्मत मल हिरया, सगल उदम में उदम भला, हर का नाम जपो जी सदा, सगल बानी में अमृत बानी, हर कूजा सुन रसन बखानी, सगल थान ते उत्तम थान, नानक जी घट वसै हर नाम सलोक, निर्गुण यार एने सो प्रभ सदा संभाल, जिन किया तिस चीत रख, नानक निभही नाल, अष्टपदी रमैया के गुण चेत प्राणी, कवन मूर्ते कवन दृष्टानी, जिन तू सासवार सीगारिया, गर्भगन में जिन्हें उबारिया, बार व्यवस्था तुझे प्यार है दूध, पर जोवन भोजन सुख सूद, बिरद पयाओ पर साख सैन, मुख पयाओ बैठ को दैन, एहो निर्गुण गुण कछु न बुझै, बख्श ले हो तो नानक सी जय, जी प्रसाद धारू पर सुख बसै, सुत प्रात मीत बनता संग हसै, जी प्रसाद पीवै शीतल जला, सुखदाई पवन पाव कमुला, जे प्रसाद भोगै सब रसा, सगल समग्री संग साथ बसा, दीनी हस्त पाव करने तरसना, तिसे त्याग वर संगरचना, ऐसे दुख मुड़ंद ब्यापे, नान काढ ले हो प्रभ आपे, आदंत जो रखन हार, तिस्यो प्रीत न करै गवार, जाकी सेवा नव निध पावै, तास्यो मूड़ा मन हिलावै, जो ठाकुर सा सदा हजूरे, ताको अंदा जानत दूरे, जाकी टहल पावे धर गह मान, तिसे विसारे मुग्ध जान, सदा सदा भूलन हार, नानक रखन हार अपार, रतन त्या कौटी संग रचै, सा छोड़ झूठ संग मचै, जो छड़ना सो अस्थिर कर माने, जो होवन सो दूर पराने, छोड़ जाए तिसका श्रम करे, संग सहाय तिस पर हरे, चंदन ले पोता रह तो ए गर्द प्रीत पसम संग हुए, अंधकूप में पतत विकराल, नानक काड लेहु प्रभ दयाल, करतूत पशु की मांस जात, लोक पचारा करे दिन रात,
ਬਾਹਰ ਭੇਕ ਅੰਤਰ ਮਿਲਮਾਇਆ, ਛੁਪ ਸੁਨਾਏ ਕਛ ਕਰੈ ਛੁਪਾਇਆ, ਬਾਹਰ ਗਿਆਨ ਧਿਆਨ ਸੁਨਾਨ, ਅੰਤਰ ਵਿਆਹ ਪਹਿਲੋ ਸੁਵਾਨ, ਅੰਤਰ ਅਗਨ ਬਾਰ ਤਨ ਸੁਆਹਾ, ਗਲ ਪਾਤਰ ਕੈਸੇ ਤਰੈ ਅਥਾਹਾ, ਜਾ ਕੈ ਅੰਤਰ ਵਸੈ ਪ੍ਰਭ ਆਪ, ਨਾਨਕ ਤੇ ਜਨ ਸਹਿ ਸਮਾਤ, ਸੁਨ ਅੰਧਾ ਕੈਸੇ ਮਾਰਗ ਪਾਵੈ, ਕਰ ਗਹਿਲੇ ਹੋ ਓੜ ਨਿਭਾਵੈ, ਕਾ ਬੁਝਾਰਤ ਬੁਝੈ ਡੂਰਾ, ਨਿਸਕਹੀਐ ਤੂੰ ਸਮਝੈ ਭੂਰਾ, ਕਾ ਵਿਸ਼ਨ ਪਦ ਗਾਵੈ ਗੁੰਗ, ਜਤਨ ਕਰੈ ਤੋ ਭੀ ਸੁਰ ਭੰਗ, ਕੈ ਪਿੰਗਲ ਪਰਬਤ ਪਰ ਭਵਨ, ਨਹੀਂ ਹੋ ਤੂੰ ਆਉਸ ਗਵਨ, ਕਰਤਾਰ ਕਰੁਣਾ ਮੈਂ ਦੀਨ ਬੇਨਤੀ ਕਰੈ, ਨਾਨਕ ਤੁਮਰੀ ਕਿਰਪਾ ਤਰੈ, ਸੰਗ ਸਹਾਇ ਸੁਹਾਵੈ ਨ ਚੀਤ, ਜੋ ਬੈਰਾਈ ਤਾ ਸਿਓ ਪ੍ਰੀਤ, ਬਲਵਾ ਕੇ ਗ੍ਰਹਿ ਭੀਤਰ ਬਸੈ, ਅਨੰਦ ਕੇਲ ਮਾਇਆ ਰੰਗ ਰਸੈ, ਦ੍ਰਿੜ ਕਰਮਾਨੈ ਮਨੇ ਪ੍ਰਤੀਤ, ਕਾਲ ਨ ਆਵੈ ਮੂੜੇ ਚੀਤ, ਵੈਰ ਵਿਰੋਧ ਕਾਮ ਕ੍ਰੋਧ ਮੋਹ, ਝੂਠ ਵਿਕਾਰ ਮਹਾਂ ਲੋਭ ਧਰੋਹ, ਹੋਇਆ ਹੋ ਜੁਗਤ ਬਿਹਾਨੇ ਕਈ ਜਨਮ, ਨਾਨਕ ਰਾਖ ਲਿਓ ਆਪਣ ਕਰ ਕਰਮ, ਤੂੰ ਠਾਕੁਰ ਤੁਮ ਪੈ ਅਰਦਾਸ, ਜੀਉ ਪਿੰਡ ਸਭ ਤੇਰੀ ਰਾਸ, ਤੁਮ ਮਾਤ ਪਿਤਾ ਹਮ ਬਾਰਿਕ ਤੇਰੇ, ਤੁਮਰੀ ਕਿਰਪਾ ਮੈਂ ਸੂਖ ਕਨੇਰੇ, ਕੋਈ ਨਾ ਜਾਣੈ ਤੁਮਰਾ ਅੰਤ, ਉੱਚੇ ਤੇ ਉੱਚਾ ਭਗਵੰਤ, ਸਗਲ ਸਮੱਗਰੀ ਤੁਮਰੈ ਸੂਤਰ ਧਾਰੀ, ਤੁਮ ਤੇ ਹੋਏ ਸੁਆਗਿਆਕਾਰੀ, ਤੁਮਰੀ ਗਤ ਮੈਂ ਤੁਮ ਹੀ ਜਾਨੀ, ਨਾਨਕ ਦਾ ਸਦਾ ਕੁਰਬਾਨੀ, ਸ਼ਲੋਕ ਦੇਨ ਹਾਰ ਪ੍ਰਭ ਛੋਡ ਕੈ, ਲਾਗੈ ਆਨ ਸੁਆਏ, ਨਾਨਕ ਨ ਸੀ ਜਈ, ਬਿਨ ਨਾਵੈ ਪਤ ਜਾਏ। ਅਸ਼ਟਪਦੀ ਦਸ ਵਸਤੂ ਲੇ ਪਾਛੈ ਪਾਵੈ, ਇੱਕ ਵਸਤ ਕਾਰਨ ਵਿਖੋਟ ਗਵਾਵੈ, ਇੱਕ ਭੀ ਨ ਦੇ ਦਸ ਭੀ ਹਿਰ ਲੇ, ਤੋ ਮੂੜਾ ਕਹੁ ਕਹਾ ਕਰੇ, ਜੇ ਠਾਕੁਰ ਸਿਓ ਨਾਹੀ ਚਾਰਾ, ਤਾਕੋ ਕੀ ਜੈ ਸਦ ਨਮਸਕਾਰਾ, ਜਾ ਕੈ ਮਨ ਲਾਗਾ ਪ੍ਰਭ ਮੀਠਾ, ਸਰਬ ਸੂਖ ਤਾਹੂ ਮਨ ਉਠਾ, ਜਿਸ ਜਨੇ ਆਪਣਾ ਹੁਕਮ ਨਾਇਆ, ਸਰਬ ਥੋਗ ਨਾਨਕ ਤਿਨ ਪਾਇਆ, ਅਗਣਤ ਸਾਹੁ ਆਪਣੀ ਦੇ ਰਾਸ, ਖਾਤ ਪੀਤ ਵਰ ਤੈਨ ਦੁਲਾਸ, ਆਪਣੀ ਅਮਾਨ ਕਛ ਬਹੁਰ ਸਾਹੁ ਲੇ, ਅਗਿਆਨੀ ਮਨ ਰੋਸ ਕਰੇ, ਆਪਣੀ ਪ੍ਰਤੀਤ ਆਪ ਹੀ ਖੋਵੈ, ਬਹੁਰ ਉਸਕਾ ਵਿਸ਼ਵਾਸ ਨ ਹੋਵੈ, ਜਿਸ ਕੀ ਬਸ ਤਿਸੇ ਆਗੈ ਰਾਖੈ, ਪ੍ਰਭ ਕੀ ਆਗਿਆ ਮਾਨੈ ਮਾਥੈ, ਉਸ ਤੇ ਚੌਗਣ ਕਰੈ ਨਿਹਾਲ, ਨਾਨਕ ਸਾਹਿਬ ਸਦਾ ਦਿਆਲ, ਅਨਿਕ ਭਾਂਤ ਮਾਇਆ ਕੇ ਹੇਤ, ਸਰ ਪਰਹੂਤ ਜਾਨ ਅਨੇਤ, ਬਿਰ ਕੀ ਛਾਇਆ ਸਿਉ ਰੰਗ ਲਾਵੈ, ਉਹ ਬਿਨਸੈ ਉਹ ਮਨ ਪਛਤਾਵੈ, ਜੋ ਦੀਸੈ ਸੋ ਚਾਲਣ ਹਾਰ, ਲਪਟ ਰਿਓ ਤੈ ਅੰਧ ਅੰਧਾਰ, ਬਟਾਉ ਸਿਉ ਜੋ ਲਾਵੈ ਨੇਹ, ਤਾ ਕੋ ਹਾਥ ਨ ਆਵੈ ਕੇਹੇ, ਮਨ ਹਰ ਕੇ ਨਾਮ ਕੀ ਪ੍ਰੀ ਸੁਖਦਾਈ, ਕਰ ਕਿਰਪਾ ਨਾਨਕ ਆਪ ਲੈ ਲਾਈ, ਮਿਥਿਆ ਤਨ ਧਨ ਕੁਟੰਬ ਸੁਭਾਇਆ, ਮਿਥਿਆ ਹਉਮ ਮੈਂ ਮਮਤਾ ਮਾਇਆ, ਮਿਥਿਆ ਰਾਜ ਜੋਬਨ ਧਨ ਮਾਲ, ਮਿਥਿਆ ਕਾਮ ਕ੍ਰੋਧ ਵਿਕਰਾਲ, ਮਿਥਿਆ ਰਥ ਹਸਤੀ ਅਸ ਵਸਤਰਾ, ਮਿਥਿਆ ਰੰਗ ਸੰਗ ਮਾਇਆ ਪੇਖ ਹਸਤਾ, ਮਿਥਿਆ ਧਰੋ ਮੂਹ ਅਭਿਮਾਨ, ਮਿਥਿਆ ਪਸੂ ਪ੍ਰਕਰਤ ਗੁਮਾਨ, ਅਸਥਿਰ ਭਗਤ ਸਾਧ ਕੀ ਸ਼ਰਨ, ਨਾਨਕ ਜਪ ਜਪ ਜੀਵੈ ਹਰ ਕੇ ਚਰਨ, ਮਿਥਿਆ ਸ੍ਰਵਣ ਪਰ ਨਿੰਦਾ ਸੁਨ ਹੈ, ਮਿਥਿਆ ਹਸਤ ਪਰ ਦਰਵ ਕੋਹਿ ਰਹਿ, ਮਿਥਿਆ ਨੇਤਰ ਪੇਖਤ ਪਰ ਤ੍ਰੈ ਰੂਪਾਦ, ਮਿਥਿਆ ਰਸਨਾ ਭੋਜਨ ਅਨ ਸੁਆਦ, ਮਿਥਿਆ ਚਰਨ ਪਰ ਵਿਕਾਰ ਕੋਤਾ ਵਹਿ, ਮਿਥਿਆ ਮਨ ਪਰ ਲੋਭ ਲੁਭਾਵੈ, ਮਿਥਿਆ ਤਨਿ ਪਰ ਉਪਕਾਰਾ, ਮਿਥਿਆ ਬਾਸ ਲੇਤ ਵਿਕਾਰਾ, ਬਿਨ ਬੂਜੇ ਮਿਥਿਆ ਸਭੈ ਸਫਲ ਦੇਹ, ਨਾਨਕ ਹਰ ਹਰ ਨਾਮ ਲੈ ਬਿਰਥੀ ਸਾਖਤ ਕੀ ਆਰ ਜਾ, ਸਾਚ ਬਿਨਾ ਕਹਿ ਹੋਵਤ ਸੁਚਾ, ਬਿਰਥਾ ਨਾਮ ਬਿਨਾ ਤਨ ਅੰਧ, ਮੁਖਾਵਤਾ ਕਹਿ ਦੁਰਗੰਧ, ਬਿਨ ਸਿਮਰਨ ਦਿਨ ਰਹਿਣ ਬਿਰਥਾ ਵਿਹਾਏ, ਮੇਘ ਬਿਨਾ ਜਿਉ ਖੇਤੀ ਜਾਏ, ਗੋਬਿੰਦ ਭਜਨ ਬਿਨ ਬਿਰਥੇ ਸਭ ਕਾਮ, ਜਿਉ ਕਿਰਪਨ ਕੇ ਨਿਰਾਰਥ ਦਾਮ, ਧਨ ਧਨ ਤੇ ਜਨ ਜੇ ਘਟ ਬਸਿਓ ਹਰ ਨਾਉ, ਨਾਨਕ ਤਾ ਕੈ ਬਲ ਬਲ ਜਾਉ, ਰਹਿਤ ਅਵਰ ਕਛ ਅਵਰ ਕਮਾਵਤ, ਮਨੀ ਪ੍ਰੀਤ ਮੁਖੋ ਗੰਡ ਲਾਵਤ, ਜਾਨਨ ਹਾਰ ਪ੍ਰਭੂ ਪਰਵੀਨ, ਬਾਹਰ ਭੇਖ ਨਾ ਕਾਉ ਭੀਨ, ਅਵਰ ਉਪਦੇਸ਼ੈ ਆਪ ਨਾ ਕਰੈ, ਆਵਤ ਜਾਵਤ ਜਨ ਮੈਂ ਮਰੈ, ਜਿਸ ਕੈ ਅੰਤਰ ਬਸੈ ਪ੍ਰਭ, ਜਿਸ ਕੈ ਅੰਤਰ ਬਸੈ ਨਿਰੰਕਾਰ, ਤਿਸ ਕੀ ਸੀਖ ਤਰੈ ਸੰਸਾਰ, ਜੋ ਤੁਮ ਭਾਨੇ ਤਿਨ ਪ੍ਰਭ ਜਾਤਾ, ਨਾਨਕ ਗੁਣ ਜਨ ਚਰਨ ਪਰਾਤਾ, ਕਰੂੰ ਬੇਨਤੀ ਪਾਰ ਬ੍ਰਹਮ ਸਭ ਜਾਣੈ, ਆਪਣਾ ਕੀ ਆਇਆ ਪਹਿ ਮਾਨੈ, ਆਪਹਿ ਆਪ ਆਪ ਕਰਤਨ ਬੇਰਾ, ਕਿਸੈ ਦੂਰ ਜਿਨਾਵਤ ਕਿਸੈ ਬੁਝਾਵਤ, ਨੇਰਾ ਭਾਵ ਸਿਆਨ ਸਗਲ ਤੇ ਰਹਿਤ, ਸਭ ਕਛ ਜਾਣੈ ਆਤਮ ਕੀ ਰਹਿਤ, ਜਿਸ ਭਾਵੈ ਤਿਸ ਲੈ ਲੜ ਲਾਏ, ਥਾਨ ਥਨੰਤ ਰਿਹਾ ਸਮਾਏ, ਸੋ ਸੇਵਕ ਜਿਸ ਕਿਰਪਾ ਕਰੀ, ਨਿਮਕ ਨਿਮਕ ਜਪ ਨਾਨਕ।

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਜਪ ਜੀ ਸਾਹਿਬ

0: ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚਾ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ
1: ਚੁੱਪੈ ਚੁੱਪ ਨਾ ਹੋਵਈ ਜੇ ਲਾਏ ਰਹਾ ਲਿਵਤਾਰ
0: ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆ ਭਾਰ
1: ਸਹਸਿਆਣ ਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ
0: ਕਿਵ ਸਚਿਆਰਾ ਹੋਈਆ ਕਿਵ ਕੂੜਾ ਟੁੱਟੈ ਪਾਲ
1: ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ
0: ਹੁਕਮੇ ਹੋਵਨ ਆਕਾਰ ਹੁਕਮ ਨ ਕਹਿਆ ਜਾਈ
1: ਹੁਕਮੇ ਹੋਵਨ ਜੀ ਹੁਕਮ ਮਿਲੇ ਵਡਿਆਈ
0: ਹੁਕਮੇ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਈਆ
1: ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਪਵਾਈ ਹੈ
0: ਹੁਕਮ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ
1: ਨਾਨਕ ਹੁਕਮ ਹੈ

0: ਨਾ ਨਾਨਕ ਭਵ ਹੈ ਨਾ ਭਿੱਖ।
1: ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ।
0: ਪੰਜ ਪਰਵਾਨ ਪੰਜ ਪ੍ਰਧਾਨ ਪੰਚੇ ਪਾਵ ਹੈ ਦਰਗ ਹੈ ਮਾਨ।
1: ਪੰਚੈ ਸੋ ਹੈ ਦਰ ਰਾਜਾਨ ਪੰਚਾਂ ਕਾ ਗੁਰ ਏਕ ਧਿਆਨ।
0: ਜੇ ਕੋ ਕਹਾ ਕਰੈ ਵਿਚਾਰ ਕਰਤੇ ਕਾ ਕਰਨ ਨਾਹੀ ਸੁਮਾਰ।
1: ਧੌਲ ਧਰਮ ਦਇਆ ਕਾ ਪੂਤ ਸੰਤੋਖ ਥਾਪ ਰੱਖਿਆ ਜਿਨ ਸੂ।

0: ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ।
1: ਭਰੀਐ ਹੱਥ ਪੈਰ ਤਨ ਦੇਹੇ, ਪਾਣੀ ਧੋਤੈ ਉਤਰ ਸੁਖੇ।
0: ਮੂਤ ਪਲੀਤੀ ਕੱਪੜ ਹੋਏ, ਦੇਸਾ ਬੋਣ ਲਈਆ ਉਹ ਧੋਏ।
1: ਭਰੀਐ ਮਤ

0: ਪਵੈ ਸਮੁੰਦ ਨ ਜਾਣੀਆ
1: ਸਮੁੰਦ ਸਾਹ ਸੁਲਤਾਨ ਗਿਰਹਾ ਸੇਤੀ ਮਾਲ ਧਨ
0: ਕੀੜੀ ਤੁਲ ਨ ਹੋਵਨੀ ਜੇ ਤਿਸ ਮਨੋ ਨ ਵਿਸਰ ਹੈ
1: ਅੰਤ ਨ ਸਿਫਤੀ ਕਹਿਣ ਨ ਅੰਤ ਅੰਤ ਨ ਕਰਨ ਦੇਣ ਨ ਅੰਤ
0: ਅੰਤ ਨ ਵੇਖਣਾ।

0: ਜੁਗ ਜੁਗ ਵੇਦਾ ਨਾਲੇ
1: ਭਾਵ ਹੈ ਮੋਹਣੀਆ ਮਨ ਮੋਹਨ ਸੁਰਗਾ ਮਛ ਪਿਆਲੇ
0: ਭਾਵ ਨਰਤਨ ਉਪਾਏ ਤੇਰੇ ਅੱਠ ਸੱਠ ਤੀਰਥ ਨਾਲੇ
1: ਭਾਵ ਹੈ ਜੋਧ ਮਹਾਬਲ ਸੂਰਾ ਗਾਵ ਹੈ ਖਾਣੀ ਚਾਰੇ
0: ਭਾਵ ਹੈ ਖੰਡ ਮੰਡਲ।

0: ਚੇਤਨ ਆਵਨ ਨਾਨਕ ਕਿਆ ਵਿਚਾਰੇ
1: ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ
0: ਹੈਪੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ
1: ਰੰਗੇ ਰੰਗੇ ਭਾਤੇ ਕਰ ਕਰ ਜਿਨ ਸੇ ਮਾਇਆ ਜਿਨ ਉਪਾਈ
0: ਕਰ ਕਰ ਵੇਖੈ ਪੀਤਾ ਆਪਣਾ ਜਿਵ ਤਿਸ ਦੀ ਵਡਿਆਈ
1: ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ
0: ਸੋ ਪਾਤ ਸਾਹੋ ਸਾਹਾਂ ਪਾਤ ਸਾਹਿਬ ਨਾਨਕ ਰਹਿਣ ਰਜਾਈ
1: ਮੁੰਦਾ ਸੰਤੋਖ ਸਰਮ ਪਤ ਝੋਲੀ ਧਿਆਨ

0: ਆਖਣ ਜੋਰ ਚੁਪੈ ਨਹਿ ਜੋਰ, ਜੋਰ ਨਾ ਮੰਗਣ ਦੇਣ ਨਾ ਜੋਰ,
1: ਜੋਰ ਨਾ ਜੀਵਨ ਮਰਨ ਨਾ ਜੋਰ, ਜੋਰ ਨਾ ਰਾਜ ਮਾਲ ਮਨ ਸੋਰ,
0: ਜੋਰ ਨਾ ਸੁਰਤੀ ਗਿਆਨ ਵਿਚਾਰ, ਜੋਰ ਨਾ ਜੁਗਤੀ ਛੁਟੈ ਸੰਸਾਰ,
1: ਜਿਸ ਹੱਥ ਜੋਰ ਕਰ

0: ਪਰ
1: ਜਥਾ ਸੋਹਨ ਪੰਜ ਪਰਵਾਨ ਨਦਰੀ ਕਰਮ ਪਵੈ ਨਿਸ਼ਾਨ
0: ਕੱਚ ਪਕਾਈ ਉਥੇ ਪਾਏ ਨਾਨਕ ਗਾਇਆ ਜਾਪੈ ਜਾਏ
1: ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ
0: ਕੇਤੇ ਪਵਨ ਪਾਣੀ ਵੈ ਸੰਤਰ ਕੇਤੇ ਕਾਨ ਮਹੇਸ਼
1: ਕੇਤੇ ਬਰ ਮੈਂ ਘਾਟ ਕਰੀਏ ਹੈ।

0: ਸਦ ਬਿਨੋਦ ਕੋਟ ਆਨੰਦ
1: ਧਰਮ ਖੰਡ ਕੀ ਬਾਣੀ ਰੂਪ ਤਿਥਾ ਕਾਠ ਘੜੀਆ ਬਹੁਤ ਅਨੂਪ
0: ਬਾਕੀਆਂ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹੇ ਪਿਛੇ ਪਛੁਤਾਏ
1: ਤਿਥਾ ਘੜੀਆ ਸੁਰਤ ਮਤ ਮਨ ਬੁੱਧ ਤਿਥਾ ਘੜੀਆ ਸੁਰਾ ਸਿੱਧਾ ਕੀ ਸੁਧ
0: ਕਰਮ ਖੰਡ ਕੀ ਬਾਣੀ ਜੋਰ ਤਿਥੇ ਹੋਰ ਨਾ ਕੋਈ ਹੋਰ
1: ਤਿਥਾ ਜੋਤ ਮਹਾਂਬਲ ਸੂਰ ਤੈਨ ਮਹਿ ਰਾਮ।

0: ਹਾਰ
1: ਜਦ ਬਹਾਰਾ ਧੀਰਜ ਸੁਨਿਆਰ ਆਹਰਣ ਮਤ ਵੇਦ ਹਥਿਆਰ
0: ਭਾਉ ਖਲਾ ਅਗਨ ਤਪ ਤਾਉ ਭਾਂਡਾ ਭਾਉ ਅੰਮ੍ਰਿਤ ਤਿਤ ਢਾਲ
1: ਘੜੀਆ ਸਭ

0: ਦੁਸ਼ਟ ਭੰਜਨ ਮੁਕਤਦਾਇਕ ਕਾਮ
1: ਆਪ ਰੂਪ ਮੀਕ ਅਨੁਸਤਤ ਇਕ ਪੁਰਖ ਧੂਤ
0: ਸਰਬ ਗੰਜਨ ਸਰਬ ਭੰਜਨ ਆਦ ਰੂਪ ਅਸੂਤ
1: ਅੰਗਹੀਨ ਭੰਗਨਾਤਮ ਇਕ ਪੁਰਖ ਪਾਰ
0: ਸਰਬ ਲਾਇਕ ਸਰਬ ਘਾਇਕ

0: ਕਰਾ ਕਰ ਤਾਰਾ
1: ਪ੍ਰਜਾ ਧਰਤ ਤਬ ਦੇਹ ਅਪਾਰਾ
0: ਆਕਰ ਕਰਤ ਹੋ ਕਬਹੂ
1: ਤੁਮ ਮੈਂ ਮਿਲਤ ਦੇਹ ਧਰ ਸਭ ਹੋ
0: ਜੀਤੇ ਬਦਨ ਸ੍ਰਿਸ਼ਟ ਸਭ ਤਾਰੇ
1: ਆਪ ਆਪਣੇ ਬੋਝ ਉਚਾਰ
0: ਸਭ ਹੀਤੇ ਰਹਿਤ ਨਿਰਾਲਮ
1: ਜਾਨਤ ਭੇਦ ਭੇਦ ਅਰ ਆਲਮ
0: ਨਿਰਕਾਰ ਨਿਰਬਿਕਾਰ ਨਿਰਲੰਬ
1: ਆਦ ਅਨੇਲ ਅਨਾਦ ਅਸੰਭ
0: ਚਾਰਤ ਭੇਦਾ
1: ਜਾਕੋ ਭੇਦ ਨ ਪਾਵਤ ਭੇਦਾ
0: ਕਰ ਪਾਹਨ ਅਨੁਮਾਨਤ
1: ਮਹਾ ਮੋੜ ਕਾਜ ਭੇਦ ਨ ਜਾਣਤ
0: ਕੋ ਕਹਿਤ ਸਦਾ ਸਿਵ
1: ਨਿਰੰਕਾਰ ਕਾ ਜੀਨਤ ਨ ਭੈਵ
0: ਆਪਣੀ ਬੁੱਧ ਹੈ ਜੇਤੀ
1: ਬਰਨਤ ਭੈਨ ਭੈਨ ਤੁਹ ਜੇਤੀ
0: ਲਖਾਨਾ ਜਾਏ ਪਸਾਰਾ
1: ਕਹ ਬਿਦ ਸਜਾ ਪ੍ਰਥਮ ਸੰਸਾਰਾ
0: ਕਹਿ ਰੂਪ ਅਨੂਪ ਸਰੂਪਾ
1: ਰੰਗ ਭੈਓ ਰਾਵ ਕਹੇ ਭੂਪਾ ਉਦ ਭੋਜ ਖਾਨ ਬਹੁਤ ਰਜ ਦੇਨੀ
0: ਭੋਲ ਰਾਜਾ ਹੈ ਬੈਠਾ
1: ਕਹੋ ਸਿਮਟ ਭੈਓ

0: ਦਾ ਗੁਰੁ ਵਿਟਹੁ ਜਿਸ ਦੀਆਂ ਇਹ ਵਡਿਆਈਆ।
1: ਨਾਨਕ ਸੁਣੋ ਸੰਤੋ ਸੰਤੋ ਪਿਆਰੋ ਸੱਚਾ ਨਾਮ ਮੇਰਾ ਆਧਾਰੋ।
0: ਵਾਜੇ ਪੰਜ ਸ਼ਬਦ ਤਿਤ ਘਰ

ਇੱਕ ਭਰਮ ਭੁੱਲੇ ਫਿਰ ਹੈ ਦੈਸ, ਇੱਕ ਨਾਮ ਲਾਗ ਸਵਾਰਿਆ ਕਹਾ ਨਾਨਕ ਜਸ ਦੇਹ ਪਿਆਰੇ।

ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਇ ਹਰ ਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈ।

ਦਾ ਬਖਸ਼ਿਸ਼ ਕਰਨੀ, ਪੜ੍ਹੀ ਸੁਣੀ ਬਾਣੀ ਦਾ ਭਾਵ ਦਰ ਆਈ ਸੰਗਤ ਦੇ ਹਿਰਦਿਆਂ ਤੇ ਵਸਾਉਣਾ, ਸਭਨਾਂ ਨੂੰ ਦਰੋਂ ਘਰੋਂ ਨਾਮ ਦਾਨ, ਗੁਰਸਿੱਖੀ ਜੀਵਨ ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਿਵਾਜਣਾ। ਸਤਿਗੁਰੂ ਜੀਓ ਬੇਅੰਤ ਸੰਗਤਾਂ ਨੇ ਤਿਲ ਫੁੱਲ ਭੇਟਾਵਾਂ ਦਰ ਤੇ ਆਪ ਜੀ ਕੇ ਅਰਪਣ ਕੀਤੀ, ਆਪ ਜੀ ਨੇ ਕਿਰਪਾ ਕਰਕੇ ਪ੍ਰਵਾਨ ਕਰਨੀਆਂ, ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ, ਸਭਨਾਂ ਦੇ ਘਰਾਂ ਵਿੱਚ ਸੁੱਖ ਵਰਤਾਉਣੀ, ਬੱਚਿਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ, ਗੁਰਸਿੱਖੀ ਦੀ ਦਾਤ ਵਿਦਿਆ ਦੀ ਦਾਤ ਬਖਸ਼ਿਸ਼ ਕਰਕੇ ਨਿਵਾਜਣਾ। ਬੇਅੰਤ ਸੰਗਤਾਂ ਵੱਲੋਂ ਮੀਡੀਏ ਦੇ ਮਾਧਿਅਮ ਰਾਹੀਂ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪ੍ਰਭ ਦਾਤਾਉ ਦਾਤਾਰ ਪਰਿਉ ਜਾਚਕ ਇੱਕ ਸਰਣਾ ਮਿਲੈ ਦਾਨ ਸੰਤ ਰੇਨ ਜਿਹ ਲਾਗ ਭਉ ਜਲ ਤਰਨਾ ਬਿਨਤ ਕਰੋ ਅਰਦਾਸ ਸੁਣੋ ਜੇ ਠਾਕੁਰ ਭਾਵੈ ਦੇਹੋ ਦਰਸ ਮਨ ਚਾਓ ਭਗਤ ਇਹ ਮਨ ਠਹਿਰਾਵੈ ਬਲਿਓ ਚਰਾਗ ਅੰਧਿਆਰ ਮੈਂ ਸਭ ਕਲ ਉਧਰੀ ਇੱਕ ਨਾਮ ਧਰਮ ਪ੍ਰਗਟ ਸਗਲ ਹਰ ਭਵਨ ਮੈਂ

0: ਵਾਹਿਗੁਰੂ ਜੀ ਕੀ ਫਤਿਹ।
1: ਪਰਮ ਸਨਮਾਨਯੋਗ ਗੁਰੂ ਰੂਪ ਸਾਧ ਸੰਗਤ ਜੀ, ਆਪ ਵਡਭਾਗੀ ਹੋ ਜੋ ਅੰਮ੍ਰਿਤ ਵੇਲੇ ਗੁਰੂ ਦਰਬਾਰ ਦੀ ਹਾਜ਼ਰੀ ਭਰ ਕੇ ਸਤਿਗੁਰ ਦੇ ਦਰ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹੋ। ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ, ਪਾਵਨ ਸੰਪੂਰਨਤਾ ਤੇ ਸ੍ਰੀ ਮੁਖ ਵਾਕ ਬਖਸ਼ਿਸ਼ ਕੀਤੇ ਹਨ ਜੋ ਤਨਾਸਰੀ ਰਾਗ ਅੰਦਰ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਦਾਤਾਰ ਜੀ ਦੀ ਅੰਮ੍ਰਿਤ ਰਸਨਾ ਤੋਂ ਉਚਾਰਨ ਕੀਤੇ ਗਏ ਹਨ। ਸਤਿਗੁਰੂ ਜੀ ਨੇ ਬਖਸ਼ਿਸ਼ ਰਹਿਮਤ ਕੀਤੀ ਹੈ ਕਿ ਉਹ ਅਕਾਲ ਪੁਰਖ ਵਾਹਿਗੁਰੂ ਦਾ ਬਿਰਧ ਹੈ, ਕਿ ਜੋ ਵੀ ਉਸ ਅਕਾਲ ਪੁਰਖ ਦਾ ਜਨ ਸੇਵਕ ਬਣ ਜਾਂਦਾ ਹੈ, ਵਾਹਿਗੁਰੂ ਕਦੀ ਆਪਣੇ ਸੇਵਕ ਜਨ ਨੂੰ ਔਖੀ ਕੜੀ ਵੇਖਣ ਨਹੀਂ ਦਿੰਦਾ। ਸਦਾ ਆਪਣੇ ਬਿਰਧ ਨੂੰ ਪਾਲਦਾ ਹੋਇਆ ਆਪਣੇ ਸੇਵਕਾਂ ਦੀ ਲੁਕਾਈ ਦੀ ਜੀ ਦੀ ਪ੍ਰਤਪਾਲਣਾ ਕਰਦਾ ਹੈ। ਗੁਰੂ ਕਿਰਪਾ ਕਰੇ, ਅੱਜ ਐਤਵਾਰ ਦਾ ਦਿਹਾੜਾ ਹੈ, ਗੁਰੂ ਦਰਬਾਰ ਸਾਰਾ ਦਿਨ ਸਜਣੇ ਹਨ, ਸੋ ਆਪ ਜੀ ਨੇ ਵੱਧ ਚੜ੍ਹ ਕੇ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰਨੇ ਹਨ। ਕੱਲ੍ਹ ਸੋਮਵਾਰ 15 ਤਰੀਕ ਨੂੰ ਅਸਾੜ ਦੀ ਭਾਵ ਕੇ ਹਾੜ੍ਹ ਦੀ ਸੰਗਰਾਂਦ ਹੈ, ਆਪ ਜੀਆਂ ਨੇ ਹਾਜ਼ਰੀਆਂ ਭਰਨੀਆਂ ਹਨ। 18 ਜੂਨ ਨੂੰ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਸ਼ਹੀਦਾਂ ਦੇ ਸਿਰਤਾਜ ਸਤਿਗੁਰੂ ਜੀ ਦਾ ਪਾਵਨ ਸ਼ਹਾਦਤ ਪੁਰਬ ਹੈ, ਦਿਹਾੜਾ ਹੈ। ਆਪ ਜੀਆਂ ਨੇ ਸ਼ਹੀਦੀ ਦਿਵਸ ਤੇ ਵੀ ਹਾਜ਼ਰੀਆਂ ਭਰ ਕੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਲੈਣੀਆਂ ਹਨ। ਸਤਿਗੁਰਾਂ ਦੀ ਸ਼ਹੀਦੀ ਨੂੰ ਸਮਰਪਿਤ ਹੀ ਪਾਵਨ ਗੁਰੂ ਚਰਨਾਂ ਵਿੱਚ ਰਾਤਰੀ ਦੇ ਦੀਵਾਨਾਂ ਅੰਦਰ ਤਕਰੀਬਨ 7:30 ਵਜੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਹੁੰਦੇ ਹਨ। 18 ਤਰੀਕ ਤੱਕ ਇਸੇ ਤਰ੍ਹਾਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਹੋਣੇ ਹਨ, ਸੋ ਸਮਾਂ ਕੱਢ ਕੇ ਆਪ ਜੀਆਂ ਨੇ ਜ਼ਰੂਰ ਹਾਜ਼ਰੀਆਂ ਭਰਨੀਆਂ। ਆਓ ਹੁਣ ਆਸਾ ਕੀ ਵਾਰ ਦੇ ਕੀਰਤਨ ਦਾ ਸਮਾਂ ਹੈ। ਭਾਈ ਸਾਹਿਬ ਭਾਈ ਰਿਸ਼ਪਾਲ ਸਿੰਘ ਜੀ ਅਤੇ ਉਹਨਾਂ ਦਾ ਜਥਾ ਆਪ ਜੀ ਨੂੰ ਗੁਰਬਾਣੀ ਕੀਰਤਨ ਦੇ ਨਾਲ ਜੋੜੇਗਾ। ਭੁੱਲਾਂ ਚੁੱਕਾਂ ਦੀ ਖਿਮਾ। ਸਮੂਹ ਸੰਗਤ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।

0: ਰਾਜੇ ਕੀ ਦੁਨੀ ਤਲੁਕ ਮਹਲਾ ਪਹਿਲਾ
1: ਹਰਿ ਹਾਰੀ ਗੁਰ ਆਪਣੇ ਦਿਵਹਾੜੀ ਸਲਵਾਰ ਜਨਵਾਣ ਸੇਦੇ ਤੇ ਕੀ ਏ ਕਤਨ ਲਾਗੀ ਵਾਰ ਮਹਲਾ ਦੂਜਾ ਜੇ ਸੋ ਚੰਦਾ ਉਗਵੈ ਸੂਰਜੜੇ ਹਜ਼ਾਰ ਇੱਥੇ ਚੰਨ ਹੋਣਿਆ ਗੁਰਬਿਨ ਘੋਰ ਅੰਧਾਰ ਮਹਲਾ ਪਹਿਲਾ
2: ਨਾਨਕ ਗੁਰੂ ਨਾ ਚੇਤਨੀ ਮਨ ਆਪਣੇ ਸੁਚੇਤ ਗੁਰੂ

0: ਨਾਨਕ ਬੁੱਝਣ ਪੂਰੇ ਭਾਗ ਮਹੱਲਾ ਪਹਿਲਾ।
1: ਕੁਦਰਤ ਦੀ ਸਹਿ, ਕੁਦਰਤ ਸੁਣਿਆ, ਕੁਦਰਤ ਭੌਸ਼ਕ ਸਾਰ, ਕੁਦਰਤ ਪਾਤਾਲ ਆਕਾਸ਼ੇ, ਕੁਦਰਤ ਸਰਵਾਕਾਰ, ਕੁਦਰਤ ਵੇਦ।

0: ਤਬ ਮਹਿਲਾ ਪਹਿਲਾ
1: ਲੱਖ ਨੇਕੀਆਂ ਚੰਗਾਈਆਂ ਲੱਖ ਪੁੰਨਾ ਪ੍ਰਵਾਨ ਲੱਖ ਕੰਮ ਪ੍ਰਤੀਥਾ ਸਹਿ ਜੋ ਵਿਵਾਨ ਲੱਖ ਸਤਿ ਸਤਿ ਰਾਮ।

0: ਜੋ ਕਿਚ ਕਰਨਾ ਸੋ ਕਰਿਆ ਮਹਲਾ ਦੂਜਾ।
1: ਜੋ ਸਰਦੰ ਗਿਆਨ ਸਰਦੰ ਵੇਦ ਸਰਦੰ ਬ੍ਰਾਹਮਣ ਹੈ, ਕਤਰੀ ਸਰਦੰ ਸੁਰ ਸਰਦੰ ਸੁਧਰ ਸਰਦੰ ਪ੍ਰਾਕਿਤ ਹੈ, ਸਰਬ ਸਰਦੰ ਵੇਦ ਸਰਦੰ।

ਸਾਧਨ ਮਾਰੀਐ ਜੇ ਹਾਂ ਘਲ ਘਾਲਣਾ ਤੇ ਹੁਣਾ ਪਚਾਰੀਐ ਸ਼ੀਤਲਾ ਨ ਖੇੜੀਐ ਚਿਤਰ ਕੇ ਗਿਆ ਹਾਰੀਐ।

ਤੇਰੀ ਬੁੜੀ ਆਈ ਆ ਫਿਰ ਕਰਮ ਕਰਾਏਗਾ ਬਟੋ ਬਤਾਵਣੀ।

ਗੁਰੂ ਗਰੀਬ ਨਿਵਾਜ ਅੰਤਰ ਜਾਮੇ ਸਤਿਗੁਰ ਜੀ ਆਓ ਜੀ ਦਰ ਦੇ ਹਾਜ਼ਰ ਪੜਦੇ ਹਾਂ ਬੇਅੰਤ ਗੁਰਸਿੱਖ ਮਾਈ ਭਾਈ ਆਪ ਜੀ ਦੇ ਬਾਣੀ ਦੇ ਸਤਿਕਾਰ ਜੋ ਬੇਅੰਤ ਮਾਇਆ ਬੇਟਾ ਕਰਦੇ ਆਪ ਜੀ ਸਾਰਿਆਂ ਨੂੰ ਸਿੱਖੀ ਦਾਨ ਭਰੋਸਾ ਦਾਨ ਸੁਨਾ ਕਮਲਾ ਪਿਆਰ ਖਜ਼ਾਨੇ ਭਰਪੂਰ

ਨੇ ਕੋਈ ਨਾ ਜਾਣੇ ਤੁਮਰਾ ਅੰਤ ਉੱਚੇ ਤੇ ਉੱਚਾ ਭਗਵੰਤ।

ਸ੍ਰੀ ਵਾਹਿਗੁਰੂ ਸਾਹਿਬ ਜੀ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰੋ ਜਿਤ ਦੁਆਰੈ ਉਬੋਰੈ

0: ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ। ਗੱਲੇ ਅਸੀਂ ਚੰਗੀਆਂ ਅਚਾਰੀ ਬੁਰੀਆਂ, ਮਨੋ ਕੁਸੁਦਾਂ ਕਾਲੀਆਂ ਵਿੱਚੋਂ ਚਿਟਵੀਆਂ। ਧੰਨ ਧੰਨ ਸਾਹਿਬ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਪਵਿੱਤਰ ਅਤੇ ਰਾਹੀ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ, ਰਾਹੀ ਬਾਣੀ ਦੇ ਪਾਠ ਅਤੇ ਕੀਰਤਨ ਸਰਵਣ ਕਰਕੇ ਸਾਹਿਬਾਂ ਦੇ ਬਖਸ਼ਾਂ ਲੈ ਰਹੀ ਪਰਮ ਸਤਿਕਾਰਯੋਗ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਮਿਟ ਪਾ ਗਏ ਜੋ ਆਪ ਜੀ ਨੇ ਅਰਦਾਸ ਉਪਰੰਤ ਬੜਾ ਹੀ ਸੁੰਦਰ ਹੁਕਮਨਾਮਾ ਸਰਵਣ ਕੀਤਾ ਹੈ। ਔਖੀ ਘੜੀਆਂ ਦੇਖਣ ਲਈ ਕਿਹਨੂੰ ਔਖੀ ਘੜੀ ਨਹੀਂ ਦੇਖਣ ਨੂੰ ਮਿਲਦੀ, ਸੋਚੀਏ ਜਰਾ। ਜਿਹੜਾ ਪਰਮਾਤਮਾ ਨਾਲ ਜੁੜਿਆ, ਉਸਦੇ ਨਾਮ ਨਾਲ ਬਾਣੀ ਨਾਲ ਜੁੜਿਆ ਉਹਨੂੰ, ਸੋ ਗੁਰੂ ਕਿਰਪਾ ਕਰੇ ਸਾਨੂੰ ਇੱਕ ਮਹਾਨ ਉਪਦੇਸ਼ 'ਤੇ ਚੱਲਣ ਦੀ ਸਮਰੱਥ ਬਖਸ਼ੇ। ਗੁਰੂ ਬਖਸ਼ੇ ਸੀ ਧੰਨ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਰਾਗ ਸੀ 83, 31 ਰਾਗ ਨੇ, ਉਹਨਾਂ ਵਿੱਚੋਂ 83 ਰਾਗ ਇੱਕ ਰਾਗ ਹੈਗਾ ਜੀ ਸੂਚਨਾਵਾਂ। ਹੁਣ ਆਪ ਜੀ ਨੂੰ ਬੇਨਤੀ ਹੈ ਕਿ ਆਪ ਦਸਵੰਧ ਕੱਢ ਕੇ ਜੋ ਦੋ ਮੰਜ਼ਲੀਆਂ ਬਿਲਡਿੰਗਾਂ ਬਣ ਰਹੀਆਂ ਨੌਰਥ ਅਤੇ ਸਾਊਥ ਹਾਲ ਦੀਆਂ, ਉਸ ਦੇ ਵਿੱਚ ਸੇਵਾ ਪਾ ਕੇ ਗੁਰੂ ਦੀਆਂ ਬਖਸ਼ਾਂ ਲਾਓ ਜੀ। ਬਹੁਤ ਸਾਰਿਆਂ ਨੇ ਸੇਵਾ ਕੀਤੀ ਹੈਗੀ ਅਤੇ ਇੱਕ ਪਰਿਵਾਰ ਨੇ ਪਹਿਲਾਂ ਵੀ ਪਿਛਲੇ ਐਤਵਾਰ ਦੱਸਿਆ ਸੀ, ਮੈਂ 1 ਮਿਲੀਅਨ ਦੀ ਔਫਰ ਕੀਤੀ ਹੈਗੀ ਆ ਨਾਲ ਕੰਡੀਸ਼ਨਸ ਲਾ ਕੇ। ਉਹ ਕੀ ਕਿ ਜਿੰਨਾ ਆਪਾਂ ਇਸ ਮਹੀਨੇ ਜਾਂ ਇਸ ਮਹੀਨੇ ਤੋਂ ਸ਼ੁਰੂ ਕਰਕੇ ਜੂਨ ਦੇ ਪਹਿਲੀ ਤੋਂ ਜਿੰਨੇ ਪੈਸੇ ਆਪਾਂ ਕਰਾਂਗੇ ਇਕੱਠੇ ਸਾਰੀ ਸੰਗਤ, ਉਹ ਉਨੀ ਮੈਚਿੰਗ ਗ੍ਰਾਂਟ ਸਾਨੂੰ ਦੇਣਗੇ ਗੁਰਦੁਆਰੇ ਨੂੰ ਉਸ ਬਿਲਡਿੰਗ ਲਈ। ਜੇ ਅਸੀਂ 1 ਲੱਖ ਕੀਤਾ ਇਸ ਮਹੀਨੇ 'ਚ ਇਕੱਠਾ, ਤਾਂ 1 ਲੱਖ ਦੇ ਦੇਣਗੇ ਉਹਨਾਂ ਵਿੱਚੋਂ 1 ਮਿਲੀਅਨ 'ਚੋਂ। ਇਸ ਨਾਲ ਜਦੋਂ ਤੱਕ 1 ਮਿਲੀਅਨ ਪੂਰਾ ਨਹੀਂ ਹੋ ਜਾਂਦਾ ਉਹ ਕਰਦੇ ਰਹਿਣਗੇ, ਸੋ ਆਪਾਂ ਕੋਸ਼ਿਸ਼ ਕਰੀਏ ਉਸ ਨੂੰ ਪੂਰਾ ਕਰਨ ਦੀ। ਬਹੁਤ ਵਧੀਆ ਔਫਰ ਹੈਗੀ ਆ, ਪਰਿਵਾਰ ਦੀ ਸੇਵਾ ਗੁਰੂ ਥਾਂ ਪਾਇਆ ਚੜ੍ਹਦੀਆਂ ਕਲਾਂ ਬਖਸ਼ੇ, ਇਸੇ ਤਰ੍ਹਾਂ ਉਹਨਾਂ ਦੇ ਕਾਰੋਬਾਰ 'ਚ ਬਰਕਤਾਂ ਪਾਉਂਦਾ ਰਹੇ, ਸਾਡੀ ਅਰਦਾਸ ਹੈ ਜੀ। ਸਹਿਜ ਪਾਠ ਜੋ ਆਪਾਂ ਘਰਾਂ 'ਚ ਆਰੰਭ ਕੀਤੇ ਸਨ ਸਭਾ ਦੇ ਭਲੇ ਲਈ, ਉਹਨਾਂ ਦੇ ਭੋਗ ਆਉਂਦੇ ਐਤਵਾਰ ਪੈ ਰਹੇ ਨੇ ਜੀ ਸਵੇਰੇ 10 ਵਜੇ ਮੇਨ ਹਾਲ ਦੇ ਵਿੱਚ। ਇੱਥੇ ਆਪ ਜੀ ਨੂੰ ਬੇਨਤੀ ਹੈ 10 ਤੋਂ ਪਹਿਲਾਂ ਆ ਕੇ ਬਿਰਾਜਮਾਨ ਹੋਣਾ। ਜਿਨ੍ਹਾਂ ਨੇ ਹਾਲੇ ਨਾਂ ਨਹੀਂ ਲਿਖਾਇਆ ਅਰਦਾਸ ਵਾਸਤੇ, ਉਹ ਟੈਕਸਟ ਕਰ ਦਿਓ। ਫੋਨ ਨੰਬਰ ਹੈਗਾ ਜੀ 4087124145 'ਤੇ, 408-712-4145 'ਤੇ। ਅਤੇ ਕੱਲ੍ਹ ਨੂੰ ਨਹੀਂ, ਕੱਲ੍ਹ ਨਹੀਂ ਹੈ ਜੀ, ਕੱਲ੍ਹ ਨੂੰ ਸੰਗਰਾਂਦ ਹੈ ਜੀ, ਠੀਕ ਹੈ, 15 ਜੂਨ ਨੂੰ ਹਾਰਟ ਦੀ ਸੰਗਰਾਂਦ ਹੈਗੀ। ਸਵੇਰੇ ਸ਼ਾਮ ਦੇ ਸਮੇਂ ਲਈ ਇਸੇ ਸੰਬੰਧ 'ਚ ਕੀਰਤਨ ਦਰਬਾਰ ਹੋਣਗੇ। 16 ਤੋਂ ਪਰਸੋਂ ਤੋਂ ਭਾਵ ਮੰਗਲਵਾਰ ਸ਼ਾਮ ਤੋਂ ਸੰਗਤੀ ਰੂਪ ਵਿੱਚ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਆਪਾਂ ਨੇ ਕਰਨੇ ਸ਼ੁਰੂ, 7:30 ਸ਼ਾਮ ਤੋਂ ਲੈ ਕੇ 9:45 ਸ਼ਾਮ ਤੱਕ, ਰੋਜ਼ 5 ਦਿਨ ਵਾਸਤੇ 20 ਤਰੀਕ ਤੱਕ, ਕਿਉਂਕਿ 21 ਨੂੰ ਆਪਾਂ ਸ਼ਹੀਦੀ ਗੁਰਪੁਰਬ ਮਨਾ ਰਹੇ ਹਾਂ ਧੰਨ ਸਿੰਘ ਗੁਰੂ ਅਰਜਨ ਦੇਵ ਜੀ ਦਾ, ਜੋ 18 ਨੂੰ ਹੈ 18 ਨੂੰ ਵੀ ਮਨਾਇਆ ਜਾਣਾ, ਪਰ 21 ਨੂੰ ਸਾਰਾ ਦਿਨ ਹੀ ਇਸੇ ਸੰਬੰਧ ਵਿੱਚ ਪ੍ਰੋਗਰਾਮ ਹੋਣਗੇ, ਜਿਸ ਦੇ ਵੇਰਵੇ ਮੈਂ ਅੱਗੇ ਜਾ ਕੇ ਵੀ ਦੱਸਾਂਗਾ ਹੁਣੇ। ਉਸ ਦੇ ਵਿੱਚ ਪਹਿਲਾਂ 18 ਦੀ ਗੱਲ ਕਰ ਲਈਏ, 18 ਨੂੰ ਸਿੱਖ ਹੈਰੀਟੇਜ ਨਾਈਟ ਵੀ ਮਨਾਈ ਜਾ ਰਹੀ ਹੈ ਜੀ ਸੈਨਾ ਦੀ ਜੁਆਇੰਟ ਸਕੀਮ ਬੇਸਬਾਲ ਦੀ ਗੇਮ ਦੇ ਵਿੱਚ 6:30 ਸ਼ਾਮ ਨੂੰ। ਟਿਕਟਾਂ ਲੈ ਕੇ ਜਾਣ ਦੀ ਕਿਰਪਾ ਕਰਨੀ ਪਰਿਵਾਰ ਸਮੇਤ, ਕਿਉਂਕਿ ਬੱਚੇ ਲਾਈਕ ਕਰਦੇ ਨੇ, ਉੱਥੇ ਟਿਕਟ ਸਸਤੀ ਮਿਲਦੀ ਸਾਨੂੰ। 21 ਜੂਨ ਨੂੰ ਹੈ ਜੀ ਆਉਂਦੇ ਐਤਵਾਰ ਫਿਰ ਤੰਤਰ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਜੋ ਆਪਾਂ ਸ਼ਹੀਦੀ ਪੁਰਬ ਮਨਾ ਰਹੇ ਹਾਂ, ਉਸ ਦੇ ਵਿੱਚ ਮਿੰਨੀ ਕਾਨਫਰੰਸ ਵੀ ਹੋ ਰਹੀ ਹੈ ਇੱਥੇ, ਜਿਹੜੀ 11:30 ਕੀਰਤਨ ਨਾਲ ਸ਼ੁਰੂ ਹੋਣੀ ਅਤੇ ਫਿਰ ਉਸ ਤੋਂ ਬਾਅਦ ਸਾਹਿਬਾਂ ਦੀਆਂ ਜੋ ਸਾਨੂੰ ਦੇਣ ਹੈਗੀ ਉਹਦੇ ਉੱਤੇ, ਉਹਨਾਂ ਦੇ ਜੀਵਨ ਦੇ ਸੰਬੰਧ ਵਿੱਚ, ਇਤਿਹਾਸ ਸੰਬੰਧ ਦੇ ਵਿੱਚ, ਉਹ ਸਾਰਾ ਕੁਛ ਜੋ ਹੈ ਉਹ ਆਪ ਜੀ ਨੂੰ ਦੱਸਿਆ ਜਾਵੇਗਾ ਕੱਲੇ ਕੱਲੇ ਬੁਲਾਰੇ ਦੇ ਰਾਹੀਂ। 28 ਜੂਨ ਨੂੰ ਡਾਕਟਰ ਅਲੰਕਾਰ ਸਿੰਘ ਜੀ ਪਟਿਆਲੇ ਯੂਨੀਵਰਸਿਟੀ ਵਾਲੇ ਆ ਕੇ ਅਤੇ ਕੀਰਤਨ ਕਰਨਗੇ ਦੁਪਹਿਰ ਦੇ ਸਮੇਂ ਜੀ 28 ਜੂਨ ਨੂੰ। ਥੋੜ੍ਹਾ ਪਿੱਛੇ ਜਾਵਾਂ, 26, 27, 28 ਨੂੰ ਹੈ ਜੀ ਵਿਵਾਹ ਪੁਰਬ ਮਨਾਇਆ ਜਾ ਰਿਹਾ ਧੰਨ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ, ਸ਼੍ਰੀ ਸ਼ੰਕਰ ਅਤੇ ਇਲਾਕਾ ਨਿਵਾਸੀ ਵੱਲੋਂ 3 ਦਿਨ ਇਲਾਹੀ ਬਣ ਦੇ ਅਖੰਡ ਪਾਠ ਅਤੇ ਗੁਰੂ ਕੇ ਲੰਗਰ ਦੀ ਸੇਵਾ। 29 ਜੂਨ ਤੋਂ ਲੈ ਕੇ 3 ਜੁਲਾਈ ਤੱਕ 4-5 ਦਾ ਬੱਚਿਆਂ ਵਾਸਤੇ ਪ੍ਰੋਗਰਾਮ ਇੱਕ ਰੱਖਿਆ ਗਿਆ, ਜਿਸ ਵਿੱਚ ਉਹਨਾਂ ਨੇ ਫਿਲਮ ਮੇਕਿੰਗ ਸਿੱਖਣੀ ਹੈ, ਉਹ ਉਹਨਾਂ ਦੀ ਕਲਾਸ ਹੋਵੇਗੀ ਉਹ। ਤੇ ਉਸ ਤੋਂ ਅੱਗੇ ਚਲੀਏ 30 ਜੂਨ ਨੂੰ ਹੈ ਜੀ ਪ੍ਰਕਾਸ਼ ਆ ਰਿਹਾ ਧੰਨ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਮੀਰੀ ਪੀਰੀ ਦੇ ਮਾਲਕ ਦਾ। 4 ਜੁਲਾਈ ਨੂੰ ਆ ਰਹੀ ਜੀ ਇੰਡੀਪੈਂਡੈਂਸ ਆਫ ਅਮੈਰੀਕਾ ਸਪੈਸ਼ਲ ਕੀਰਤਨ ਸ਼ਾਮ ਦੇ ਦੀਵਾਨਾਂ ਅੰਦਰ ਹੋਵੇਗਾ ਜੀ, ਅਤੇ ਜੁਲਾਈ 13 ਤੋਂ ਲੈ ਕੇ 17 ਤੱਕ ਫਰੀ ਗੁਰਮਤਿ ਕੈਂਪ ਬੱਚਿਆਂ ਵਾਸਤੇ ਲੱਗ ਰਿਹਾ 6 ਸਾਲ ਤੋਂ ਲੈ ਕੇ 15 ਸਾਲ ਦਿਆਂ ਦਾ। ਆਪ ਜੀ ਨੇ ਉਸ ਤੋਂ ਲਾਭ ਉਠਾਉਣਾ, ਸਾਰੇ ਬੱਚੇ ਬੱਚਿਆਂ ਨੂੰ ਦਾਖਲ ਕਰਾਉਣਾ, ਬਹੁਤ ਸਾਰੇ ਪਰਿਵਾਰ ਉਸ ਵਿੱਚ ਮਾਇਆ ਦੁਆਰਾ ਗੁਰੂ ਕੇ ਲੰਗਰਾਂ ਦੀ ਸੇਵਾ ਦੁਆਰਾ ਹਿੱਸਾ ਪਾ ਕੇ ਬਖਸ਼ਾ ਲੈਂਦੇ ਨੇ, ਕਿਉਂਕਿ ਬੱਚਿਆਂ ਦੀ ਸੇਵਾ ਜੋ ਹੈ ਬਹੁਤ ਮਹਾਨ ਹੈਗੀ ਆ। ਸੋ ਆਪ ਜੀ ਨੇ ਕਿਰਪਾ ਕਰਨੀ, ਆਪਣੇ ਨਾਂ ਭਾਈ ਸਾਹਿਬ ਅਰੁਣ ਸਿੰਘ ਹੁਣਾਂ ਨੂੰ ਦੇ ਦੇਣੇ, ਜੋ ਵੀ ਆਪ ਜੀ ਨੇ ਜਿਹੜੀ ਜਿਹੜੀ ਸੇਵਾ ਲੈਣੀ ਹੈਗੀ ਉਸ ਦੇ ਬਾਰੇ। ਆਓ ਹੁਣ ਆਪਾਂ ਅੱਜ ਦੇ ਹੁਕਮਨਾਮੇ ਦੀ ਕਥਾ ਸਰਵਣ ਕਰੀਏ, ਸਤਿਕਾਰਯੋਗ ਭਾਈ ਸਾਹਿਬ ਭਾਈ ਸਿਕੱਤਰ ਸਿੰਘ ਜੀ ਪਾਸੋਂ, ਜੋ ਕਿ ਬਹੁਤ ਸਮੇਂ ਤੋਂ ਪੰਥ ਦੀ ਸੇਵਾ ਕਰ ਰਹੇ ਨੇ। ਪਹਿਲਾਂ ਉਹਨਾਂ ਨੇ ਸ਼੍ਰੋਮਣੀ ਕਮੇਟੀ ਦੇ ਵਿੱਚ ਰਹਿ ਕੇ ਵੀ ਧਰਮ ਪ੍ਰਚਾਰ ਦੇ ਵਿੱਚ ਬਹੁਤ ਸਾਰੇ ਸਾਲ ਪ੍ਰਚਾਰ ਕੀਤਾ ਵੱਖ ਵੱਖ ਥਾਂ 'ਤੇ, ਵੱਖ ਵੱਖ ਦੇਸ਼ਾਂ 'ਤੇ, ਹੁਣ ਵੀ ਜਾਂਦੇ ਨੇ ਉਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

सतनाम श्री वाह।

ਔਖੀ ਘੜੀ ਨ ਦੇਖਣ ਦੇਈ ਆਪਣਾ ਬਿਰਦ ਸੰਭਾਲੇ ਹਾਥ ਦੇ ਰਾਖੇ ਆਪਣੇ ਕੋ ਸਾਹਸ ਸਾਹਸ ਪ੍ਰਤਪਾਲੇ ਪ੍ਰਭ ਸਿਉ ਲਾਗ ਰਿਓ ਮੇਰਾ ਚੀਤ ਆਦ ਅੰਤ ਪ੍ਰਭ ਸਦਾ ਸਹਾਈ

हर सिमर सिमर आनंद कर नानक प्रभ पूरन पैज रखाई। परम सन्मान योग धन धन सतगुरु साहिब श्री गुरु ग्रंथ साहिब महाराज जी दी पावन गोदी अंदर हाजरी भर रही गुरु सवारी सतसंग जीओ करो रसना पवित्र आखो वाहे गुरु जी का खालसा वाहे गुरु जी की फतेह। गुरु पातशाह जी तुठे हन रहमत वरती है शहशाह जी ने सानू उद्दम बख्शिया है समत बख्शी है प्रेरणा कीती है उद्दम मत प्रभ अंतर जामी ज्यों प्रेरे त्यों करना मेरे मालिक ने रहमत करके उद्दम बख्श के कुछ पल गुरु की गोदी अंदर सभायमान होने का सुभाग बख्शिश कीता है जिथे अमृतमय बाणी का शब्द कीर्तन गायन किया जा रहा है। गुरु के बहुत ही सन्मानयोग भाई साहब भाई हरभजन सिंह जी भाई रिशपाल सिंह जी आप जी ने गुरबाणी कीर्तन श्रवण करवा रहे सन। उपरंत रोजाना की तरह शहनशाह वालों अमृत वेले जो सिख संगतां दे नाम हुक्मनामा बख्शिश कीता है उदी विचार चंद मिनटां तक आपां करन दा यतन करांगे। गुरु नानक दा मिशन सरबत दे भले दा मिशन है। गुरमुख गाडी राह चलाया है। गुरु नानक देव महाराज जी ने रहमत वरताई है एक सुखान मार्ग सुखाला मार्ग निर्मल पंथ ऐसा धर्म सानू सिखाउणा कीता ऐसा धर्म नू सुखाला कीता है कि संसार की किरत विरत करद्या हो परिवार रेंद्या हो उस निरंकार नाल सांझ बना करके ते अपने जीवन के मनोरथ नू लक्ष्य नू पूरिया करने। गुरु पातशाह तुठे ने सानू उस महान मार्ग दे पंथी बनाया है। सतगुरु सच्चे पातशाह रहमत कीती मनुखता बिसुर होई पई सी राजे पाप कमाउंदे सन धर्म दे नाम ते खै मारदे ब्राह्मण मौलाणे मनुख नू वंडिया गया सी धर्म दे नाम ते आपसी झगड़े पैदा होए सन। अजिहे हालात विच मेरे सतगुरु सच्चे पातशाह महाराज जी ने एक सुर होए व्यक्ति भाई मर्दाना जी नूं नाल लिया है तां कि मनुखता नूं सुर विच कीता जा सके। ख्याल करिया जे जिहड़ा आप सुर विच होवे ना उहदा यतन हुंदा समुची दुनिया सुर विच हो जाए। ਜਿਹੜਾ ਆਪ ਟੁੱਟਾ ਹੁੰਦਾ ਹੈ ਉਹਦਾ ਯਤਨ ਹੁੰਦਾ ਸਾਰੇ ਟੁੱਟ ਜਾਣ। ਬੜੀ ਪਿਆਰੀ ਗਾਥਾ ਚੱਲਦੀ ਹੈ। ਇੱਕ ਦਿਨ ਤਾਨਸੇਨ ਬਹੁਤ ਵੱਡਾ ਸੰਗੀਤਕਾਰ ਹੋਇਆ ਸੰਗੀਤ ਦੀ ਦੁਨੀਆ ਦੇ ਵਿੱਚ ਬੜਾ ਨਾਂ ਹੈ ਅਤੇ ਉਹਦੇ ਮਨ ਦੀ ਮੌਜ ਕਹਿਣ ਲੱਗਾ ਆਪਣੇ ਚੇਲੇ ਨੂੰ ਆਪਣੇ ਸੇਵਕ ਨੂੰ ਭਾਈ ਮੈਂ ਨਾ ਹੁਣ ਤਿੰਨ ਦਿਨ ਰਾਗ ਦਾ ਆਨੰਦ ਮਾਨਣਾ ਹੈ
ਇੱਕ ਸੁਰ ਹੋ ਕਰਕੇ ਰਾਗ ਦਾ ਆਨੰਦ ਲੈਣਾ ਹੈ, ਨਿਰੰਕਾਰ ਨਾਲ ਭੇਦ ਹੋਣਾ ਹੈ। ਤੇ ਮੈਨੂੰ ਤਿੰਨ ਦਿਨ ਕੋਈ ਮਿਲਣ ਵਾਸਤੇ ਨਾ ਆਵੇ, ਜੇ ਆਇਆ ਤੇ ਰੋਕ ਲੈਣਾ, ਮੈਂ ਉਹਨੂੰ ਮਿਲਾਂਗਾ ਨਹੀਂ। ਖੈਰ ਉਹ ਆਪਣੀ ਕੁਟੀਆ ਵਿੱਚ ਚਲਾ ਗਿਆ ਹੈ, ਆਪਣਾ ਸਾਜ ਕੱਢਿਆ ਤੇ ਉਹ ਸਾਜ ਰਾਹੀਂ ਨਿਰੰਕਾਰ ਨਾਲ ਭੇਦ ਹੋ ਕਰਕੇ ਰਾਗ ਦਾ ਆਨੰਦ ਮਾਨਣ ਲੱਗਾ। ਬਹੁਤ ਸੁਰ ਲੱਗੀ ਹੋਈ, ਜੁੜੀ ਹੋਈ, ਕਿਉਂਕਿ ਸੰਗੀਤ ਵੀ ਇੱਕ ਬੜਾ ਪਿਆਰਾ ਸਾਧਨ ਹੈ ਨਿਰੰਕਾਰ ਨਾਲ ਸਾਂਝ ਪਾਉਣ ਦਾ। ਸਾਡਾ ਜਿਹੜਾ ਆਗਾਜ਼ ਹੀ ਰਬਾਬ ਵਿੱਚੋਂ ਹੋਇਆ ਹੈ। ਸਿੱਖ ਲਫ਼ਜ਼ ਨੂੰ, ਸਿੱਖ ਧਰਮ ਨੂੰ, ਸਿੱਖ ਹਿਸਟਰੀ ਨੂੰ, ਸਾਰਿਆਂ ਨੂੰ ਗੁਰੂ ਪੀਠ ਦੀ ਜੇ ਬ੍ਰੈਕਟਾਂ ਵਿੱਚ ਕਰਨਾ ਹੋਵੇ ਤਾਂ ਇੱਕ ਪਾਸੇ ਰਬਾਬ ਹੈ ਅਤੇ ਦੂਜੇ ਪਾਸੇ ਨਗਾਰਾ ਹੈ। ਰਬਾਬ ਤੋਂ ਨਗਾਰੇ ਤੱਕ ਦਾ ਸਫ਼ਰ ਗੁਰਮਤ ਹੈ। ਸੁਰ ਹੋਣਾ, ਸੁਰ ਕਰਨਾ, ਨਗਾਰੇ ਦੀ ਚੋਟ ਨਾਲ ਭੁੱਖੇ ਦੰਗੇ ਨੂੰ ਆਵਾਜ਼ ਦੇਣੀ, ਰਾਜ ਭਾਗ ਦੀ ਸਥਾਪਨਾ, ਇਹ ਗੁਰਮਤ ਵਿਚਾਰਧਾਰਾ ਹੈ। ਖੈਰ ਇਹਨੇ ਅਜੇ ਕੁਝ ਪਲ, ਕੁਝ ਸਮਾਂ ਹੀ ਇਕਾਗਰਤਾ ਵਿੱਚ ਜੁੜਿਆ ਸੀ, ਇੱਕ ਸੁਰ ਹੋਇਆ ਰਾਗ ਦੇ ਨਾਲ ਤੇ ਬੜੀ ਦੂਰ ਤੋਂ ਚੱਲ ਕੇ ਇੱਕ ਸੇਵਕ ਜਿਹੜਾ ਉਹ ਉਸਤਾਦ ਨੂੰ ਮਿਲਣ ਲਈ ਆਇਆ ਤੇ ਉਸਤਾਦ ਨੂੰ ਮਿਲਣ ਵਾਲਾ ਉਹਨੂੰ ਉਸ ਚੇਲੇ ਨੇ ਉਕਤਾ ਜੀ ਨੂੰ ਬਾਹਰ ਖੜਿਆ ਕੀਤਾ ਵੀ ਮੈਨੂੰ ਡਿਸਟਰਬ ਨਾ ਕਰੇ। ਉਹਨੇ ਉਸਤਾਦ ਜੀ ਦਾ ਸੁਨੇਹਾ ਦਿੱਤਾ, ਭਾਈ ਇਵੇਂ ਇਵੇਂ ਗੁਰੂ ਜੀ ਹੁਣ ਤਿੰਨ ਦਿਨ ਨਹੀਂ ਮਿਲਣਗੇ ਤੇ ਉਹਦੇ ਲਈ ਔਖਾ ਹੋ ਗਿਆ ਜਿਹੜਾ ਬੜਾ ਕਾਹਲੀ ਨਾਲ ਆਉਂਦਾ। ਅਸੀਂ ਵੀ ਗੁਰੂਦੁਆਰੇ ਕਾਹਲੀ ਨਾਲ ਹੀ ਆਉਂਦੇ ਹਾਂ ਨਾ, ਤੇ ਕਹਿਣ ਲੱਗਾ ਹੁਣ ਤੇ ਬੜਾ ਔਖਾ ਹੋ ਜਾਏਗਾ, ਮਿਲੇ ਬਿਨਾਂ ਜਾਇਆ ਵੀ ਬੜਾ ਔਖਾ, ਆਇਆ ਵੀ ਬੜੀ ਦੂਰੋਂ ਆਏ। ਜਿੱਥੇ ਉਹਨੂੰ ਰੋਕਿਆ ਨਾ ਉੱਥੇ ਉਹ ਬਹਿ ਗਿਆ। ਬਹਿ ਕੇ ਤੇ ਆਪਣੇ ਝੋਲੇ ਵਿੱਚੋਂ ਜਿਹੜਾ ਸਾਜ ਲੈ ਕੇ ਗਿਆ ਉਹਨੂੰ ਕੱਢਿਆ, ਉੱਥੇ ਉਹਨੇ ਸਾਜ ਵਜਾਉਣਾ ਸ਼ੁਰੂ ਕਰਤਾ ਜਿੱਥੇ ਬਿਠਾ ਤਾ ਉਹਨੂੰ। ਕੁਝ ਵੈਸੇ ਮੇਰੇ ਵਰਗਾ ਬਸੁਰਾ ਹੋਏਗਾ, ਕੁਝ ਜਾਣ ਬੁੱਝ ਕੇ ਬਸੁਰੀ ਆਵਾਜ਼ ਅਲਾਪੀ ਜ਼ੋਰ ਦੀ, ਜਿੰਨਾ ਕੁਝ ਕੁ ਤਾਣ ਸੀ, ਕਿਉਂਕਿ ਤਾਣ ਤੋਂ ਬਿਨਾਂ ਗਿਆ ਵੀ ਨਹੀਂ ਜਸ। ਗਾਵੇ ਕੋ ਤਾਣ ਹੋਵੇ, ਕਿਸੇ ਤਾਣ ਵਾਲੀ ਬਾਤ। ਹੁਣ ਇਹ ਬਸੁਰੀ ਆਵਾਜ਼ ਤਾਨ ਸੈਨ ਦੇ ਕੰਨੀ ਪਈ, ਜਿਹੜਾ ਇੱਕ ਸੁਰ ਹੋਇਆ ਪਿਆ ਰਾਗ ਨਾਲ, ਉਹਦਾ ਸੁਰ ਭੰਗ ਹੋਇਆ, ਉਹਦਾ ਆਨੰਦ ਭੰਗ ਹੋਇਆ, ਉਹਦਾ ਰਸ ਖਤਮ ਹੋਇਆ। ਯਕਦਮ ਆਪਣੀ ਉਸ ਕੁਟੀਆ ਵਿੱਚੋਂ ਸਾਜ ਨੂੰ ਛੱਡ ਕੇ ਬਾਹਰ ਆ ਗਿਆ, ਉੱਥੇ ਜਿੱਥੋਂ ਬਸੁਰੀ ਆਵਾਜ਼ ਆ ਰਹੀ ਸੀ। ਉਸਤਾਦ ਨੂੰ ਵੇਖ ਕੇ ਹੱਥ ਜੁੜ ਗਏ, ਚਰਨਾਂ ਤੇ ਢੇਰੀ, ਤੇ ਉਸਤਾਦ ਨੇ ਕਿਹਾ, ਤੂੰ ਬਸੁਰਾ ਕਿਉਂ ਗਾ ਰਿਹਾ? ਕਹਿਣ ਲੱਗਾ, ਉਸਤਾਦ ਜੀ ਬਸ ਤੁਹਾਨੂੰ ਮਿਲਣ ਦਾ ਬਹਾਨਾ, ਮੈਨੂੰ ਮਾਣ ਸੀ। ਇਸ ਸੇਵਕ ਨੇ ਕਿਹਾ ਵੀ ਤਿੰਨ ਦਿਨ ਨਹੀਂ ਮਿਲ ਸਕਦੇ, ਪਰ ਮੈਨੂੰ ਮਾਣ ਸੀ ਕਿ ਜਦੋਂ ਮੈਂ ਬਸੁਰਾ ਹੋਵਾਂਗਾ ਨਾ ਤੇ ਮੇਰਾ ਉਸਤਾਦ ਮੈਨੂੰ ਸੁਰ ਵਿੱਚ ਕਰ ਲਈ ਆਪ ਬਾਹਰ ਮੇਰੇ ਕੋਲ ਆਏਗਾ। ਸੁਰ ਵਾਲੇ ਨੂੰ ਬਸੁਰੇ ਲੋਕ ਚੰਗੇ ਨਹੀਂ ਲੱਗਦੇ, ਇਸ ਲਈ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸੁਰ ਵਿੱਚ ਕੀਤੇ ਹੋਏ ਭਾਈ ਮਰਦਾਨਾ ਜੀ ਨੂੰ ਨਾਲ ਲੈ ਕਰਕੇ ਤੇ ਇਸ ਧਰਮ ਦਾ ਆਗਾਜ਼ ਕੀਤਾ ਜਿਸ ਵਿੱਚ ਅਸੀਂ ਪ੍ਰਫੁੱਲਤ ਹੋ ਰਹੇ। ਜਿੱਥੇ ਗਏ ਸੰਗੀਤ ਨਾਲ, ਰਬਾਬ ਨਾਲ, ਰਬਾਬ ਨਾਲ ਮਾਹੌਲ ਬਣਿਆ, ਅਲਾਹੀ ਨਾਦ ਗਾਵਿਆ ਗਿਆ, ਉਹਦੀ ਵਿਆਖਿਆ ਹੋਈ ਹੈ, ਸਵਾਲ ਜਵਾਬ ਹੋਏ, ਗੁਰਮਤਿ ਦੀ ਗੱਲ ਚੱਲ ਪਈ। ਗੁਰੂ ਜੀ ਨੇ ਗੋਸ਼ਟੀਆਂ ਕੀਤੀਆਂ, ਵਿਚਾਰ ਕੀਤੀ,
ਕਿਉਂਕਿ ਗੁਰੂ ਬਾਬੇ ਨਾਨਕ ਦੇਵ ਮਹਾਰਾਜ ਜੀ ਦਾ ਸਿਧਾਂਤ ਹੈ, ਜਬ ਲਗ ਦੁਨੀਆ ਰਹੀਏ ਨਾਨਕ ਕਿਛ ਸੁਣੀਏ ਕਿਛ ਕਹੀਏ। ਕਹਿਣ ਤੇ ਸੁਣਨ ਦਾ ਮਿਸ਼ਨ ਹੈ। ਇਸ ਢੰਗ ਨਾਲ ਇਸ ਧਰਮ ਨੂੰ ਪ੍ਰਫੁੱਲਿਤ ਕੀਤਾ ਹੈ, ਥਾਂ ਥਾਂ ਤੇ ਗਏ, ਕਿਹੜੇ ਕਿਹੜੇ ਪਹੁੰਚੇ, ਸੰਗੀਤ ਨਾਲ ਰਿਹਾ। ਖਿਆਲ ਕਰੇ ਜਿਸ ਵੇਲੇ ਭਾਈ ਮਰਦਾਨਾ ਜੀ ਚੜ੍ਹਾਈ ਕਰ ਜਾਂਦੇ ਨੇ ਨਾ ਕੁਰਮ ਦੇ ਇਲਾਕੇ ਵਿੱਚ, ਤੇ ਮਰਦਾਨਾ ਸੱਚੇ ਪਾਤਸ਼ਾਹ ਮਹਾਰਾਜ ਮਰਦਾਨਾ ਜੀ ਚੜ੍ਹਾਈ ਕਰ ਜਾਂਦੇ ਨੇ ਤੇ ਗੁਰੂ ਸਾਹਿਬਾਨ ਉਹਨਾਂ ਦੀ ਰਬਾਬ ਲੈ ਕੇ ਤੇ ਇਹ ਵਿਰਾਸ ਲੈ ਕੇ ਉਹਨਾਂ ਦੇ ਪਿੰਡ ਆਪਣੇ ਪਿੰਡ ਆ ਗਏ। ਉਹਨਾਂ ਦੇ ਬੱਚਿਆਂ ਤੀਕ ਉਹਨੂੰ ਬੁਲਾਇਆ ਗਿਆ, ਅਮੀਰ ਜ਼ਿਆਦਾ ਆਇਆ ਹੈ, ਤੈਨੂੰ ਸਿਰੋ ਪਾਉ ਦੇਣ ਆਏ, ਤੈਨੂੰ ਮਾਣ ਦੇਣ ਆਏ ਹਾਂ। ਕਹਿਣ ਲੱਗਾ ਜੀ ਕੀ ਦਓਗੇ, ਜੋ ਮੰਗੇਗਾ ਸੰਸਾਰ ਦੀ ਹਰ ਵਸਤ, ਤੇਰੇ ਬਾਪ ਨੇ ਬੜਾ ਸਾਥ ਦਿੱਤਾ। ਕਹਿਣ ਲੱਗੇ ਮੈਨੂੰ ਉਹ ਦਿਓ ਅੱਬਾ ਨੂੰ ਜੋ ਦਿੱਤਾ ਹੈ। ਅੱਬਾ ਨੂੰ ਕੀਤਾ ਸੀ ਜਦੋਂ ਸੱਚੇ ਪਾਤਸ਼ਾਹ ਸੰਗੀਤ ਉਚਾਰਦੇ ਸਨ ਤੇ ਸੱਜੇ ਗੋਡੇ ਨਾਲ ਭਾਈ ਮਰਦਾਨਾ ਜੀ ਨੂੰ ਬਿਠਾਉਂਦੇ ਸਨ। ਇੰਨਾ ਵੱਡਾ ਮਾਣ, ਇਉਂ ਕਹਿ ਲਈਏ ਜਿੱਥੇ ਸੰਗੀਤ ਉੱਥੇ ਬਾਬਾ, ਜਿੱਥੇ ਬਾਬਾ ਉੱਥੇ ਸੰਗੀਤ। ਮਨ ਨੂੰ ਵਸ ਕਰਨ ਦਾ ਸਭ ਤੋਂ ਸੁਖੈਨ ਮਾਰਗ ਸੱਚੇ ਪਾਤਸ਼ਾਹ ਦੱਸਿਆ, ਉਹ ਗੱਲ ਵੱਖਰੀ ਪਈ। ਸੁਣਨਾ ਕੀ ਹੈ, ਸੰਗੀਤ ਵਿੱਚ ਪਰੋਸ ਕੇ ਕੀ ਦਿੱਤਾ ਜਾ ਰਿਹਾ। ਸਲਾਮ ਵਾਲਿਆਂ ਨੇ ਸੰਗੀਤ ਤੇ ਪਾਬੰਦੀ ਲਾਤੀ ਕਿਉਂਕਿ ਉਹਨਾਂ ਨੇ ਵੇਖਿਆ ਵੀ ਕੋਠਿਆਂ ਦਾ ਸ਼ਿੰਗਾਰ ਬਣ ਗਿਆ, ਇਹ ਗੰਦੇ ਗਾਣੇ ਦਾ ਗਾਏ ਜਾਣ ਲੱਗ ਪਏ ਸੰਗੀਤ ਤੇ, ਸੰਗੀਤ ਤੇ ਪਾਬੰਦੀ ਲਾਤੀ। ਪਰ ਗੁਰਮਤ ਵਿਚਾਰਧਾਰਾ ਨੇ ਰਹਿਮਤ ਵਰਤਾਈ, ਸੰਗੀਤ ਰਾਹੀਂ ਮਨੁੱਖਤਾ ਨੂੰ ਸੱਚ ਨਾਲ ਜੋੜਿਆ। ਗੁਰੂ ਕੇ ਕੀਰਤਨੀ ਬੜੇ ਵਜਦ ਵਿੱਚ ਖਿਆਲ ਕਰਿਆ ਜੀ, ਜਦੋਂ ਗੁਰੂ ਨਾਨਕ ਦੇਵ ਮਹਾਰਾਜ ਜੀ ਉਹਨਾਂ ਚ ਪ੍ਰਚਾਰ ਤੇ ਨਹੀਂ ਤੁਰੇ ਜਿੰਨਾ ਚਿਰ ਤੱਕ ਰਾਗੀ ਨਾਲ ਨਹੀਂ ਤੁਰਿਆ, ਤੇ ਜਦੋਂ ਭਾਈ ਮਰਦਾਨਾ ਜੀ ਚੜ੍ਹਾਈ ਕਰਕੇ ਸੱਚੇ ਪਾਤਸ਼ਾਹ ਜੀ ਕਰਤਾਰਪੁਰ ਪੱਕਾ ਡੇਰਾ ਕਰ ਲਿਆ, ਫਿਰ ਉਦਾਸੀਆਂ ਤੇ ਨਹੀਂ ਗਏ। ਗੁਰੂ ਕਿਰਪਾ ਕਰੇ ਅਸੀਂ ਇਸ ਸਿਧਾਂਤ ਨੂੰ ਸਮਝੀਏ, ਕਿਉਂਕਿ ਸੰਗੀਤ ਨਾਲ ਸਾਡਾ ਮਨ ਨਿਮਰ ਹੁੰਦਾ ਹੈ, ਪਿਘਲਦਾ ਹੈ, ਤੇ ਪਿਘਲੇ ਹੋਏ ਮਨ ਦੇ ਵਿੱਚ ਕੀ ਪਾਉਣਾ ਹੈ ਇਹ ਸੰਗੀਤਕਾਰ ਦੀ ਮਰਜ਼ੀ, ਕੀ ਪਾਉਣਾ ਹੈ ਲੱਚਰਤਾ ਵੀ ਪਾਈ ਜਾ ਸਕਦੀ ਹੈ ਤੇ ਨਿਰੰਕਾਰ ਦੀ ਪਾਵਨ ਬਾਣੀ ਵੀ ਪਾਈ ਜਾ ਸਕਦੀ। ਗੁਰੂ ਰਹਿਮਤ ਕਰੇ ਬੜੇ ਬੜੇ ਕੀਰਤਨੀ ਗੁਰੂ ਘਰ ਅੱਜ ਤੀਕ ਨੇ, ਹੁੰਦੇ ਸਦਾ ਚੱਲਦੇ। ਜਿੰਨਾ ਚਿਰ ਤੱਕ ਗੁਰੂ ਨਾਨਕ ਦਾ ਮਿਸ਼ਨ ਚੱਲੇਗਾ ਕੀਰਤਨ ਨਾਲ ਨਾਲ ਚੱਲੇਗਾ, ਕੀਰਤਨ ਤੋਂ ਬਿਨਾਂ ਨਹੀਂ ਗੁਜ਼ਾਰਾ ਹੋਏ। ਹੁਣ ਤੇ ਰਹਿਮਤ ਹੋ ਗਈ ਹੈ, 24 ਘੰਟੇ ਜਿਹੜਾ ਕੀਰਤਨ ਹੈ ਉਹ ਹਰ ਸਿੱਖ ਦੇ ਕੋਲ, ਹਰ ਸਿੱਖ ਦੀ ਪਕੜ ਵਿੱਚ ਹੈ। ਦਰਬਾਰ ਸਾਹਿਬ ਦਾ ਕੀਰਤਨ ਹਮੇਸ਼ਾ ਦਿਨ ਰਾਤ ਚੱਲਦਾ ਹੈ। ਇਹ ਤੋਂ ਵੱਡੀ ਰਹਿਮਤ ਰਹਿਬਰ ਹੋਰ ਕੀ ਹੋ ਸਕਦੀ ਹੈ। ਉਹ ਗੱਲ ਵੱਖਰੀ ਵੀ ਅਸੀਂ ਨਾ ਸੁਣੀਏ ਨਾ ਲਾਈਏ, ਮੋਬਾਈਲ ਕਿਹਦੇ ਕੋਲ ਨਹੀਂ, ਹਰ ਵਿਅਕਤੀ ਦੇ ਕੋਲ ਮੋਬਾਈਲ ਹੈ, ਤੇ ਉਸ ਮੋਬਾਈਲ ਵਿੱਚੋਂ ਕੀ ਸੁਣਨਾ ਹੈ, ਉਹਦੇ 'ਚ ਗੰਦ ਵੀ ਬੇਸਾਬਾ ਹੈ, ਉਹਦੇ 'ਚ ਧਰਮ ਦੀ ਦੁਨੀਆ ਵੀ ਬਹੁਤ ਜ਼ਿਆਦਾ ਹੈ, ਸੰਗੀਤ ਵੀ ਉਹਦੇ ਵਿੱਚ ਬੜਾ ਹੈ, ਪਾਠ ਵੀ ਹੈ, ਸਹਿਜ ਪਾਠ ਵੀ ਹੈ, ਵਿਆਖਿਆ ਵੀ ਹੈ, ਕਥਾ ਵੀ ਹੈ, ਕੀਰਤਨ ਵੀ ਹੈ, ਕਿੰਨੀਆਂ ਐਪਾਂ ਨੇ, ਕਿੰਨੀਆਂ ਜ਼ਿਆਦੀਆਂ। ਸ਼ਹਿਨਸ਼ਾਹ ਬੜਾ ਸੁਖਾਲਾ ਹੋ ਗਿਆ ਜੇ ਸਿੱਖਣਾ ਹੋਵੇ ਤਾਂ, ਪਰ ਸਾਡੀ ਅਵਸਥਾ ਫਿਰ ਉਹੀ ਹੈ, ਮਨ ਦੀ ਜਿਹੜੀ ਅਵਸਥਾ ਹੈ ਨਾ ਉਹ ਭੱਜ ਭੱਜ ਬੁਰੇ ਕੰਮ ਨੂੰ ਜਾਂਦੀ ਹੈ। ਮਨ ਨੂੰ ਤਕੜੇ ਕਰਨ ਲਈ ਗਿਆਨ ਦੀ ਲੋੜ ਹੁੰਦੀ ਹੈ, ਤੇ ਗਿਆਨ ਪ੍ਰਾਪਤ ਹੁੰਦਾ ਗੁਰੂ ਕੋਲੋਂ, ਗਿਆਨ ਪ੍ਰਾਪਤ ਹੁੰਦਾ ਸਦਾਨੇ ਪੁਰਸ਼ਾਂ ਦੇ ਕੋਲੋਂ, ਸੰਤ ਮਹਾਤਮਾਵਾਂ ਦੇ ਕੋਲੋਂ ਜਿਹੜੇ ਨਿਰੰਕਾਰ ਨਾਲ ਅਭੇਦ ਹੋ ਗਏ। ਸਤਿਗੁਰ ਸੱਚੇ ਪਾਤਸ਼ਾਹ ਰਹਿਮਤ ਵਰਤਾਉਂਦੇ ਨੇ, ਤੁਰਕੀ ਬਾਣੀ ਦਾ ਇੱਕ ਇੱਕ ਸ਼ਬਦ ਸਾਨੂੰ ਨਿਰੰਕਾਰ ਨਾਲ ਜੋੜਦਾ ਹੈ, ਸਾਨੂੰ ਸੋਝੀ ਦਿੰਦਾ, ਸਾਨੂੰ ਗਿਆਨ ਦਿੰਦਾ ਕਿ ਕਿਵੇਂ ਕਿਵੇਂ ਇਸ ਜੀਵਨ ਨੂੰ ਨਿਰੰਕਾਰ ਦੇ ਮਾਰਗ ਦਾ ਪੰਥੀ ਬਣਾਉਣਾ ਹੈ,
ਕਿਵੇਂ ਕਿਵੇਂ ਭਗਤੀ ਵਾਲੇ ਪਾਸੇ ਨੂੰ ਤੁਰਨਾ, ਮਨ ਨੂੰ ਮੋੜਨਾ ਕਿਵੇਂ ਹੈ, ਉਹਦੇ ਚ ਗੁਰੂ ਕਾ ਸ਼ਬਦ ਕਿਵੇਂ, ਤੁਰਕੀ ਬਾਣੀ ਜਿਸ ਨੂੰ ਅਲਾਹੀ ਬਾਣੀ ਕਿਹਾ ਜਾਂਦਾ ਹੈ, ਵਾਹ ਵਾਹ ਬਾਣੀ ਨਿਰੰਕਾਰ ਹੈ, ਨਿਰੰਕਾਰ ਵੀ ਕਿਹਾ ਗਿਆ, ਬਾਣੀ ਨੂੰ ਗੁਰੂ ਵੀ ਕਿਹਾ ਗਿਆ, ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੇ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਅੱਜ ਦਾ ਇਹ ਪਾਵਨ ਸ਼ਬਦ ਧਨਾਸਰੀ ਰਾਗ ਵਿੱਚ ਦਰਜ ਹੈ, ਜੋ ਹੁਕਮਨਾਮੇ ਦੇ ਤੌਰ ਤੇ, ਰੱਬੀ ਪ੍ਰਮਾਣ ਦੇ ਤੌਰ ਤੇ ਮਾਲਕ ਨੇ ਅੱਜ ਬਖਸ਼ਿਸ਼ ਕੀਤਾ ਹੈ। ਧਨਾਸਰੀ ਰਾਗ ਵਿੱਚ ਤੇ ਅੰਗ

ਬਾਣੀ ਲਿਖ ਕੇ ਸਾਡੇ ਤੀਕ ਪਹੁੰਚਾਈ ਹੈ। ਆਦਿ ਗ੍ਰੰਥ ਨੂੰ ਇੱਕ ਵੱਡਾ ਸਰੂਪ ਦਿੱਤਾ, ਉਹਦੇ ਵਿੱਚ ਹੋਰ ਮਹਾਂਪੁਰਖਾਂ ਦੀ ਬਾਣੀ ਨੂੰ ਅੰਕਿਤ ਕੀਤਾ ਹੈ, ਜਿਨ੍ਹਾਂ ਦਾ ਸ਼ਹਾਦਤ ਦਿਹਾੜਾ ਅਗਲੇ ਹਫ਼ਤੇ ਸਿੱਖ ਕੌਮ ਮਨਾਉਣ ਜਾ ਰਹੀ ਹੈ। ਐਸਾ ਸਾਕਾ ਵਰਤਿਆ ਇੱਕ ਸ਼ਾਂਤਮਈ ਪ੍ਰਚਾਰ ਕਰਨ ਵਾਲੇ ਮਹਾਨ ਰਹਿਬਰ ਨੂੰ ਤਪਾਉਣ ਦਾ ਯਤਨ ਕੀਤਾ ਗਿਆ। ਕਿਹੜਾ ਤਸੀਹਾ ਹੈ ਜਿਹੜਾ ਉਹਨਾਂ ਨੂੰ ਨਹੀਂ ਦਿੱਤਾ ਗਿਆ, ਪਰ ਸ਼ਾਂਤੀ ਦੇ ਪੁੰਜ ਤਤੀ ਤਵੀ ਤੇ ਬੈਠ ਕੇ ਵੀ ਤੇਰਾ ਕੀ ਆ ਮੀਠਾ ਲਾਗੇ ਦੀ ਬਾਤ ਕਹਿਣ ਵਾਲੇ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ, ਜਿਨ੍ਹਾਂ ਦੀ ਵਿਰੋਧਤਾ ਪਰਿਵਾਰ ਵੱਲੋਂ ਵੀ ਬੜੀ ਹੋਈ, ਵੱਡੇ ਭਰਾਤਾ ਵੱਲੋਂ ਵੀ ਬੜੀ ਹੋਈ, ਪੈਰ ਪੈਰ ਤੇ ਰੁਕਾਵਟਾਂ ਪਾਈਆਂ ਗਈਆਂ, ਗੁਰੂ ਕੇ ਕੀਰਤਨੀਆਂ ਨੂੰ ਖਰੀਦ ਲਿਆ ਗਿਆ, ਦਰਬਾਰ ਸਾਹਿਬ ਕੀਰਤਨ ਹੁੰਦਾ, ਸੱਤਾ ਬਲੌਂਡਾ ਕੀਰਤਨ ਕਰਨ ਆਏ ਨਾ, ਹਾਲਾਤ ਐਸੇ ਬਣ ਗਏ, ਪ੍ਰਿਥੀ ਚੰਦ ਦੇ ਟੇਟੇ ਚੜ ਗਏ, ਤੁਸੀਂ ਗਾਉਂਦੇ ਹੋ, ਇਹ ਕਹਿਣ ਲੱਗ ਪਏ ਵੀ ਜੇ ਅਸੀਂ ਕੀਰਤਨ ਕਰਦੇ ਹਾਂ ਤਾਂ ਸੰਗਤ ਆਉਂਦੀ ਹੈ, ਸੰਗਤ ਆਉਂਦੀ ਤੇ ਪੈਸਾ ਆਉਂਦਾ, ਸਾਡੀ ਲੜਕੀ ਦਾ ਵਿਆਹ ਤੁਸੀਂ ਸਾਨੂੰ ਦਿੱਤਾ ਕੀ ਹੈ। ਗੁਰੂ ਘਰ ਨਾਲ ਰੁੱਸ ਬੈਠੇ ਹੋ ਜਾਂਦਾ ਸਾਡੀ ਮਨ ਦੀ ਵਿਰਤੀ, ਸਾਨੂੰ ਆਪਣੇ ਗੁਣਾਂ ਦਾ ਹੰਕਾਰ ਹੋ ਜਾਂਦਾ ਹੈ, ਸੱਚੇ ਪਾਤਸ਼ਾਹ ਬਖਸ਼ੇ ਤੇ ਬਖਸ਼ੇ, ਉਹਦੀ ਰਹਿਮਤ ਨਾਲ ਕਿਤੇ ਮਨ ਵਿੱਚੋਂ ਭੁਲੇਖਾ ਨਿਕਲ ਜਾਂਦਾ, ਕੀਰਤਨ ਉਹਦੀ ਰਹਿਮਤ ਨਾਲ ਸਾਨੂੰ ਪ੍ਰਾਪਤ ਹੋਇਆ, ਪਰ ਖੈਰ ਕਿਸੇ ਵੇਲੇ ਮਨ ਉੜਕ ਗਿਆ, ਉੜਕੇ ਹੋਏ ਮਨ ਨਾਲ ਰੁੱਸ ਬੈਠੇ, ਕੀਰਤਨ ਕਰਨ ਤੋਂ ਰੁੱਸ ਬੈਠੇ। ਪ੍ਰਿਥੀ ਚੰਦ ਨੇ ਉਹਨਾਂ ਨੂੰ ਬਥੇਰਾ ਚੁੱਕਿਆ ਸੀ, ਕੋਈ ਗੱਲ ਨਹੀਂ ਆਪਾਂ ਨਾਲ ਤੁਹਾਡੇ, ਗੱਦੀ ਆਪਣੇ ਕੋਲ ਆ ਜਾਣੀ ਹੈ, ਪਰਵਾਹ ਨਾ ਕਰੋ। ਗੁਰੂ ਕਿਆ ਨੇ ਘੱਲੇ, ਜਾ ਬੁਲਾਓ ਗੁਰੂ ਕੇ ਕੀਰਤਨੀਏ, ਭਾਈ ਗੁਰਦਾਸ ਜੀ ਗਏ ਕਿ ਨਹੀਂ ਆਏ, ਬਾਬਾ ਬੁੱਢਾ ਜੀ ਗਏ ਨਹੀਂ ਆਏ। ਗੁਰੂ ਸਾਹਿਬਾਨ ਨੇ ਚੇਚੇ ਤੌਰ ਤੇ ਸੁਨੇਹੇ ਭੇਜੇ, ਨਹੀਂ ਪਹੁੰਚੇ ਤੇ ਹਾਰ ਕੇ ਸ਼ਹਿਨਸ਼ਾਹ ਨੇ ਕਹਿਣ ਦਿੱਤਾ, ਜਿਹੜਾ ਐਸਾ ਹੰਕਾਰੀ ਹੋ ਗਿਆ ਨਾ ਮੂੰਹ ਨਾ ਲਾ। ਗੁਰੂ ਪਾਤਸ਼ਾਹ ਨੇ ਪਾਵਨ ਵਚਨ ਕਹੇ ਸਨ, ਇਹ ਹੁਣ ਬਖਸ਼ੇ ਨਹੀਂ ਜਾਣਗੇ, ਜੇ ਕੋਈ ਬਖਸ਼ਾਉਣ ਦਾ ਯਤਨ ਕਰੇਗਾ ਤੇ ਉਹਨਾਂ ਦਾ ਮੂੰਹ ਕਾਲਾ ਕਰਕੇ ਖੋਤੇ ਤੇ ਚੜਾਇਆ ਜਾਵੇਗਾ। ਇਹ ਬਚਨ ਸਾਖੀਕਾਰ ਨੇ ਲਿਖੇ ਨੇ, ਉਹਨਾਂ ਨੂੰ ਮਾਣ ਸੀ ਵੀ ਸਾਨੂੰ ਪ੍ਰੋਗਰਾਮਾਂ ਦਾ ਘਾਟਾ ਕੋਈ ਨਹੀਂ ਹੋਣਾ, ਪਰ ਜਦੋਂ ਗੁਰ ਸੱਚੇ ਪਾਤਸ਼ਾਹ ਨੇ ਫਿੜਕ ਦਿੱਤਾ, ਝਿੜਕ ਦਿੱਤਾ, ਰੋਕ ਦਿੱਤਾ, ਛੇਕ ਦਿੱਤਾ, ਤੇ ਫਿਰ ਸਿੱਖ ਕਿਵੇਂ ਲੱਗੇ ਲੱਗੇ, ਉਹ ਗੱਲ ਵੱਖਰੀ। ਅੱਜ ਦਾ ਸਾਡੇ ਸਤਾਤ ਕੁਝ ਹੋਰ ਹੋ ਗਿਆ, ਤਖਤ ਵੱਲੋਂ ਜਿਸ ਨੂੰ ਛੇਕਿਆ ਜਾਂਦਾ ਉਹ ਚੰਗਾ ਭਲਾ ਸੰਸਾਰ 'ਚ ਵਿਚਰੀ ਵੀ ਜਾਂਦਾ, ਲੋਕ ਉਹਦੇ ਨਾਲ ਜੁੜੇ ਵੀ ਰਹਿੰਦੇ, ਪਰ ਉੱਥੇ ਐਸੀ ਅਵਸਥਾ ਹੋ ਗਈ, ਐਸੇ ਦੁਰਕਾਰੇ ਗਏ, ਅੰਦਰ ਦੀ ਬਾਤ ਯਾਦ ਆਈ ਵੀ ਗਲਤੀ ਕਰ ਬੈਠੇ, ਬਹੁਤ ਗੁਨਾਹ ਕਰ ਬੈਠੇ। ਗੁਰੂ ਕੇ ਕੀਰਤਨ ਵਾਲੀ ਹਰਿਆਵਲ ਸੀ, ਮਨ ਵੀ ਅੰਦਰੋਂ ਸ਼ਾਂਤ ਸੀ, ਸੱਚੇ ਪਾਤਸ਼ਾਹ ਜਾਣੀ ਜਾਣ, ਅਸੀਂ ਅਲਪਾਗ, ਅਸੀਂ ਗਲਤੀ ਕਰ, ਪਛਤਾਵਾ ਖਿਆਲ ਕਰੀਏ, ਪਛਤਾਵਾ ਜਿਹੜਾ ਪਾਪਾਂ ਦਾ ਨਾਸ ਹੁੰਦਾ ਹੈ। ਹੁਣ ਲੱਭਦੇ ਨੇ ਕੋਈ ਐਸਾ ਗੁਰੂ ਪਿਆਰਾ ਲੱਭ ਜਾਏ ਜਿਹੜਾ ਗੁਰੂ ਨਾਲ ਮਿਲਾਪ ਕਰਾ ਦੇ। ਸ਼ਹਿਨਸ਼ਾਹ ਨੇ ਬੜਾ ਵੱਡਾ ਪਰਉਪਕਾਰ ਕੀਤਾ, ਬੜੇ ਐਸੇ ਵਿਚੋਲੇ ਛੱਡੇ ਨੇ ਜਿੰਨੇ ਗੁਰੂ ਕੀ ਬਾਤ ਕਰਨ ਵਾਲੇ ਨੇ ਨਾ, ਉਹ ਵਿਛੜਿਆਂ ਨੂੰ ਟੁੱਟਿਆਂ ਨੂੰ ਮਿਲਾਪ ਦੇ ਕਾਰਨ ਬਣਦੇ ਨੇ, ਸਾਧਨ ਬਣਦੇ ਨੇ, ਸ਼ਹਿਨਸ਼ਾਹ ਦੀ ਰਹਿਮਤ ਹੀ ਆਏ, ਭੁੱਲਿਆਂ ਨੂੰ ਵੀ ਆਪਣੇ ਮਾਰਗ ਦਾ ਪੰਥੀ ਬਣਾਉਣਾ ਹੁੰਦਾ। ਉਹਨਾਂ ਸਿੱਖ ਕੌਮ ਦਾ ਬੜਾ ਤਕੜਾ ਪ੍ਰਚਾਰਕ ਉਸ ਵਕਤ ਭਾਈ ਲੱਦਾ ਜੀ ਕੋਲ ਗਏ, ਕਹਿਣ ਲੱਗੇ ਸਾਰੇ ਇਹੋ ਦੱਸ ਪਾਉਣ ਵੀ ਜੇ ਗੁਰੂ ਕੋਲ ਬਖਸ਼ਾ ਸਕਦਾ ਤੇ ਉਹਦੇ ਕੋਲ ਜਾਓ, ਗੁਰੂ ਉਹਦਾ ਨਹੀਂ ਮੋੜਦੇ, ਉਹ ਜੁਗਤ ਵਰਤਾ ਦਿੰਦਾ। ਭਾਈ ਸਾਹਿਬ ਕੋਲ ਗਏ ਕਿਸੇ ਦੋ ਚਾਰ ਹੋਰ ਨੂੰ ਨਾਲ ਲੈ ਕਰਕੇ, ਭਾਈ ਲੱਦੇ ਨੂੰ, ਉਹਦਾ ਲੱਦੇ ਨੂੰ ਪਰਉਪਕਾਰੀ ਲੱਦਾ ਕਹਿੰਦੇ, ਤੇ ਖਿਆਲ ਕਰਿਆ ਜਦੋਂ ਉਹਦੇ ਕੋਲ ਜਾ ਕੇ ਆਪਣੀ ਬਿਰਥਾ ਆਪਣੀ ਗਾਥਾ ਰੋਈ, ਗਲਤੀ ਸਾਡੀ ਹੈ, ਗੁਨਾਹ ਸਾਡਾ ਹੈ, ਅਵਗੁਣ ਭਰੇ ਹਮ ਅਵਗੁਣ ਭਰੇ ਇਹ ਕੁ ਨਾਹੀ ਦੀ ਜਾਚ ਆ ਗਈ। ਹੁਣ ਪਤਾ ਲੱਗਾ ਟੁੱਟਿਆਂ ਕੀ ਤਕਲੀਫਾਂ ਨੇ, ਜੁੜਨ ਵਿੱਚ ਕੀ ਮੁਨਾਫੇ ਨੇ। ਤਰਲਾ ਰਿਹਾ, ਮਿੰਨਤਾਂ ਕੀਤੀਆਂ, ਗੁਰੂ ਕੇ ਸਿੱਖ ਨੂੰ ਤਰਸ ਆ ਗਿਆ। ਹੁਣ ਜਦੋਂ ਉਹ ਤੁਰ ਲੱਗੇ, ਲਾਗੇ ਬੈਠੇ, ਕਹਿਣ ਲੱਗੇ ਭਾਈ ਜੀ ਇਹਨਾਂ ਦੇ ਨਾਲ ਨਾ ਤੁਰ ਪਿਆ ਜੇ, ਗੁਰੂ ਵੱਲੋਂ ਛੇਕੇ ਗਏ ਨੇ, ਗੁਰੂ ਨੇ ਬੜੇ ਸਖ਼ਤ

ਸ਼ੁਰੂ ਕੀਤੇ ਨੇ। ਗੁਰੂ ਨੇ ਕਿਹਾ ਉਹਦਾ ਮੂੰਹ ਕਾਲਾ ਕਰਕੇ ਖੋਤੇ ਤੇ ਬਿਠਾਵਾਂਗੇ। ਇਹ ਹੰਕਾਰੇ ਗਏ ਨੇ ਗੁਰੂ ਘਰ ਵਿੱਚ। ਕਿਸੇ ਹੰਕਾਰੇ ਪ੍ਰਚਾਰਕ, ਹੰਕਾਰੇ ਕੀਰਤਨੀਏ, ਹੰਕਾਰੇ ਸਿੱਖ ਦੀ ਕੋਈ ਥਾਂ ਨਹੀਂ ਜੀ। ਇੱਥੇ ਤਾਂ ਨਿਮਾਣਿਆਂ ਨੂੰ ਮਾਣ ਬਖਸ਼ਿਆ ਜਾਂਦਾ, ਨੀਵਾਂ ਹੋ ਕੇ ਆ ਗਿਆ। ਨਿਵੇ ਸੁਗੌਰਾ ਹੋਏ ਦੀ ਬਾਤ, ਜਿਹੜਾ ਪਹਿਲਾਂ ਹੰਕਾਰ ਦੀ ਟੀਚੀ ਤੇ ਬੈਠੀ ਸੀ ਤੇ ਬੈਠਾ ਹੈ, ਟਿੱਬੇ ਤੇ ਬੈਠਾ, ਉਹਦੇ ਸਿੱਖਿਆ ਕਿੱਥੋਂ ਪੈ ਜਾਏਗੀ? ਟੋਏ ਵਿੱਚ ਪੈਂਦੀ ਹੈ ਸਿੱਖਿਆ। ਟੋਏ ਵਿੱਚ ਮੀਂਹ ਪੈਂਦਾ, ਟਿੱਬੇ ਤੇ ਮੀਂਹ ਪਏਗਾ ਤੇ ਉਹਦੇ ਪੱਲੇ ਵੀ ਕੁਝ ਨਹੀਂ ਰਿੜਕਿਆ, ਉਹ ਜਾਣਾ। ਇਸ ਲਈ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਜਦੋਂ ਗੁਰੂ ਕਰਣਾ ਨਿਮਾਣਾ ਹੋ ਕੇ ਖਾਲੀ ਹੋ ਕੇ ਕੁਝ ਵੀ ਨਾਲ ਲੈ ਕੇ ਨਹੀਂ, ਬਿਲਕੁਲ ਸਭ ਕੁਝ ਤਿਆਗ ਕੇ ਗੁਰੂ ਅੱਗੇ ਆ ਕੇ ਆਪਣਾ ਸਮਰਪਿਤ ਕਰਦੇ, ਸਿਰ ਰੱਖਦੇ, ਇਹ ਸੱਚੇ ਪਾਤਸ਼ਾਹ ਤੇਰੇ ਅੱਗੇ ਸਾਰੀ ਮਤ ਅਰਪਣ ਕਰ ਦਿੱਤੀ ਆਪਣੀ ਕੁਮਤ, ਤੇ ਰਹਿਮਤ ਕਰਕੇ ਸਮਤ ਬਖਸ਼ ਦਿਓ, ਭਰ ਦਿਓ ਇਸ ਦਿਮਾਗ ਨੂੰ ਸੱਚ ਨਾਲ, ਉਸ ਨਿਰੰਕਾਰ ਦੇ ਨਾਮ ਦੇ ਨਾਲ, ਉਸ ਬਰਕਤਾਂ ਦੇ ਨਾਲ। ਗੁਰੂ ਕਿਰਪਾ ਕਰਦਾ। ਬੜੇ ਬੜੇ ਰੁਲਦੇ ਆਏ ਨੇ ਇੱਥੋਂ, ਖੁਸ਼ੀ ਖੁਸ਼ੀ ਗਏ। ਖੈਰ, ਲੱਦੇ ਨੂੰ ਰੋਕਣ ਵਾਲੇ ਬੜੇ ਭਾਈ ਜੀ, ਨਾਲ ਨਾ ਤੁਰ ਪਿਆ ਜੇ ਤੁਹਾਡਾ ਮਾਣ ਸਨਮਾਨ ਜਿਹੜਾ ਗੁਰੂ ਕਿਆਂ ਦੇ ਵਿੱਚ ਬਣਿਆ ਹੋਇਆ ਉਹ ਵੀ ਜਾਂਦਾ ਰਹੇਗਾ। ਨਹੀਂ ਭਾਈ, ਲੱਦੇ ਦੀ ਹੋਰ ਬਿਰਤੀ ਸੀ, ਉਹ ਸਤਿਗੁਰ ਸੱਚੇ ਪਾਤਸ਼ਾਹ ਵੱਲ ਨੂੰ ਤੁਰ ਪਿਆ, ਨਾਲ ਰਾਗੀ ਸਿੰਘ ਲੈ ਲਏ, ਬਖਸ਼ਾਉਣਾ ਹੈ। ਤੇ ਭਾਈ ਲੱਦੇ ਨੇ ਕਿਹਾ ਜੇ ਆਪਣਾ ਮੂੰਹ ਆਪ ਕਾਲਾ ਕਰ ਲਿਆ, ਖੋਤੇ ਤੇ ਬੈਠ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਗਏ, ਬੜੀ ਚਰਚਾ ਹੋਈ, ਜਾ ਕੇ ਸੱਚੇ ਪਾਤਸ਼ਾਹ ਨੂੰ ਗੁਰਸਿੱਖਾਂ ਨੇ ਦੱਸਿਆ ਵੀ ਇਵੇਂ ਇਵੇਂ ਹੋਇਆ। ਭਾਈ ਲੱਦਿਆ, ਕੀ ਗੱਲ, ਕੀ ਬਾਦਸ਼ਾਹ ਸ਼ਾਹ ਜੀ, ਤੁਹਾਡਾ ਹੁਕਮ ਸੀ ਵੀ ਜਿਹੜਾ ਇਹਨਾਂ ਦੀ ਸਿਫਾਰਿਸ਼ ਕਰੇਗਾ ਉਹਦੇ ਨਾਲ ਇੱਦਾਂ ਕਰਾਂਗੇ, ਮਾਲਕਾ ਤੈਨੂੰ ਖੇਚਣ ਨਾ ਪਵੇ, ਮੈਂ ਇਸ ਲਈ ਆਪੇ ਹੀ ਕਰ ਲਿਆ। ਉਹ ਸਮਝ ਗਿਆ ਸੀ ਭੁੱਲੇ ਹੋਏ ਨੂੰ, ਟੁੱਟੇ ਹੋਏ ਨੂੰ ਜੇ ਗੁਰੂ ਨਾਲ ਜੋੜਨ ਲਈ ਮੂੰਹ ਵੀ ਕਾਲਾ ਕਰਾਉਣਾ ਪੈ ਜਾਵੇ, ਸੌਦਾ ਮਹਿੰਗਾ ਕੋਈ ਨਹੀਂ। ਗੁਰੂ ਪਾਤਸ਼ਾਹ ਨੇ ਬਖਸ਼ ਦਿੱਤੇ, ਤਾਪੜਾ ਦੇ ਦਿੱਤਾ, ਇਹ ਦਰ ਬਖਸ਼ੰਦ ਹੈ, ਭੁੱਲਿਆਂ ਨੂੰ ਦਿੰਦਾ ਹੈ, ਜੇ ਭੁੱਲਾ ਕਿਤੇ ਬਖਸ਼ਾਉਣਾ ਚਾਹੇ ਤਾਂ। ਸ਼ਹਿਨਸ਼ਾਹ ਥਾਪੜਾ ਦਿੱਤਾ, ਗੁਰੂ ਕੇ ਕੀਰਤਨੀਏ, ਗੁਰੂ ਸੱਚੇ ਪਾਤਸ਼ਾਹ ਦੀ ਐਸੀ ਰਹਿਮਤ ਹੋਈ, ਫਿਰ ਸੰਗੀਤ ਸ਼ੁਰੂ ਹੋਇਆ, ਫਿਰ ਅੰਦਰ ਖੇੜਾ ਆਇਆ, ਖੇੜੇ ਵਿੱਚੋਂ ਬਾਣੀ ਨਿਕਲੀ ਸੱਚੇ ਪਾਤਸ਼ਾਹ ਨੇ, ਉਸ ਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਆਪ ਦਰਜ ਕੀਤਾ ਹੈ, ਸੱਤੇ ਦੇ ਬਰੁੰਡੇ ਦੀ ਕਹੀ ਹੋਈ ਬਾਣੀ। ਐਸੇ ਗੁਰ ਕਉ ਬਲ ਬਲ ਜਾਈਏ, ਆਪ ਮੁਕਤ ਮੋਹ ਤਾਰੇ। ਉਸ ਸਮਰਾ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਮਹਾਨ ਵਚਨਾਂ ਵਿੱਚੋਂ ਅੱਜ ਦਾ ਇਹ ਵਚਨ ਹੁਕਮਨਾਮੇ ਤੌਰ ਤੇ ਸ਼ਹਿਨਸ਼ਾਹ ਨੇ ਬਖਸ਼ਿਸ਼ ਕੀਤਾ ਹੈ। ਇਸ ਨਾਲ ਸਤਿਗੁਰ ਜੀ ਦਾ ਪਾਵਨ ਵਚਨ ਇੱਕ ਤਾਂ ਹੋਰ ਹੈ, ਜਿਸ ਕਉ ਬਿਸਰੇ ਪ੍ਰਾਨ ਪਤ ਦਾਤਾ ਸੋਈ ਗਨੋ ਅਭਾਗਾ। ਜਿਸ ਨੂੰ ਨਿਰੰਕਾਰ ਪ੍ਰਾਣਾਂ ਦਾ ਪਤੀ ਜਿਹੜਾ ਵਿਸਰ ਗਿਆ ਉਹ ਅਭਾਗਾ ਸਮਝਿਆ ਜਾਣਾ ਚਾਹੀਦਾ। ਵਿਸਰ ਨਾ ਹੀ ਦਾਤਾਰ, ਆਪਣਾ ਨਾਮ ਦੇ ਅਰਦਾਸ ਹਮੇਸ਼ਾ ਸਿੱਖ ਨੂੰ ਕਰਦੇ ਰਹਿਣਾ ਚਾਹੀਦਾ, ਗੁਣ ਗਾਵਾਂ ਦਿਨ ਰਾਤ ਨਾਨਕ ਚਾਹੋਵੇ। ਗੁਰੂ ਨਾਨਕ ਦੇ ਦਰ ਤੇ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਚ ਨਾਮ ਦੀ ਵਿਚਾਰ ਹੈ, ਨਾਨਕ ਕੇ ਘਰ ਕੇਵਲ ਨਾਮ, ਨਾਮ ਤੋਂ ਬਿਨਾਂ ਕੁਝ ਨਹੀਂ, ਨਾਮ ਨਾਲ ਹੀ ਸਭ ਕੁਝ ਹੈ। ਸੱਚੇ ਪਾਤਸ਼ਾਹ ਇੱਥੇ ਬਖਸ਼ਿਸ਼ ਕਰਦੇ ਨੇ, ਅਰਦਾਸ ਬੇਨਤੀ ਕਰਦੇ ਨੇ, ਔਖੀ ਘੜੀ ਨਾ ਦੇਖਣ ਦੇ ਆਪਣਾ ਬਿਰਧ ਸੰਭਾਲੇ, ਉਹ ਨਿਰੰਕਾਰ ਵਾਹਿਗੁਰੂ ਐਸਾ ਬਖਸ਼ਿੰਦ ਹੈ ਜਿਹਨੇ ਇਨਸਾਨ ਨੂੰ ਪੈਦਾ ਕੀਤਾ, ਇਹਨਾਂ ਜੀਵਾਂ ਨੂੰ ਪੈਦਾ ਕੀਤਾ, ਤੇ ਉਹਦੀ ਭਾਵਨਾ ਹੈ ਕਿ ਕੋਈ ਜੀਵ ਔਖੀ ਘੜੀ ਨਾ ਦੇਖੇ ਕਿਸੇ ਤੇ ਵੀ। ਤੇ ਉਹਦਾ ਤਰੀਕਾ ਕੀ ਹੈ, ਤਾਤੀ ਵਾਹ ਉਹਨਾਂ ਲੱਗ ਗਈ, ਪਾਰ ਬ੍ਰਹਮ ਸਰਣਾਈ ਚੌ ਗਿਰਦ ਹਮਾਰੇ ਰਾਮ ਕਰ ਦੁੱਖ ਲੱਗੇ ਨਾ। ਭਾਈ, ਨਿਰੰਕਾਰ ਦੇ ਨਾਮ ਨਾਲ ਜਿਹੜਾ ਜੁੜ ਜਾਂਦਾ ਹੈ ਨਾ, ਉਹਦਾ ਜੀਵਨ ਸੁਖਾਲਾ ਹੋ ਜਾਂਦਾ। ਇੱਥੇ ਸੱਚੇ ਪਾਤਸ਼ਾਹ ਕਹਿਣ ਲੱਗੇ ਨੇ,
ਹੇ ਮੇਰੇ ਮਾਲਕ, ਤੂੰ ਐਸਾ ਬਖਸ਼ਿੰਦ ਹੈ ਜਿਵੇਂ ਮਾਂ ਬਾਪ ਆਪਣੇ ਬੱਚੇ ਨੂੰ ਜਿਹੜਾ ਜਿਹੜਾ ਸੇਕ ਨਹੀਂ ਲੱਗਣ ਦਿੰਦੇ, ਹਰ ਪਾਸਿਓਂ ਸੁਚੇਤ ਕਰਕੇ ਅਤੇ ਉੱਥੇ ਜੀਵਨ ਨੂੰ ਸੁਖਾਲਾ ਬਣਾਉਣ ਦਾ ਯਤਨ ਦਿਨ ਰਾਤ ਲੱਗੇ ਰਹਿੰਦੇ ਨੇ। ਇਸੇ ਤਰ੍ਹਾਂ ਮੇਰੇ ਮਾਲਕਾ, ਤੂੰ ਆਪਣੇ ਸੇਵਕ ਜਨਾਂ ਨੂੰ ਜਰਾ ਜਿੰਨੀ ਵੀ ਔਖੀ ਬਿਪਤਾ ਨਹੀਂ ਆਉਣ ਦਿੰਦਾ, ਪਰ ਆਉਣ ਕਿਹਨੂੰ ਦਿੱਤਾ? ਜਿਨ੍ਹਾਂ ਨੂੰ ਸੱਚੇ, ਜਿਨ੍ਹਾਂ 'ਤੇ ਨਿਰੰਕਾਰ ਦੀ ਰਹਿਮਤ, ਦੀ ਰਹਿਮਤ ਕੀਤੀ ਹੁੰਦੀ ਹੈ, ਜੋ ਗੁਣਾ ਕਰਕੇ ਨਿਰੰਕਾਰ ਨਾਲ ਸਾਂਝ ਪਾ ਲੈਂਦੇ ਨੇ, ਆਪਣੇ ਔਗਣ ਤਿਆਗ ਕੇ ਨਿਰੰਕਾਰ ਵਾਲੇ ਗੁਣ ਜੋ ਗੁਰੂ ਨੇ ਦੱਸੇ ਨੇ ਉਹ ਆਪਣੇ ਹਿਰਦੇ ਅੰਦਰ ਧਾਰਨ ਕਰ ਲੈਂਦੇ ਨੇ। ਗੁਣ ਕਹੇ ਗੁਣੀ ਸਮਾਵਣਿਆਂ ਦੀ ਅਵਸਥਾ ਵਿੱਚ ਹੁੰਦੇ ਨੇ, ਗੁਰੂ ਦੇ ਆਖੇ ਲੱਗ, ਕਿਉਂਕਿ ਗੁਰੂ ਵਿੱਚੋਂ ਮਾਰ ਕੱਢੇ ਬੁਰਾਈਆਂ ਦਾ ਮਾਲਕ ਹੈ ਨਾ। ਆਪਣਾ ਬਿਰਧ ਸੰਭਾਲੇ ਸੱਚੇ ਪਾਤਸ਼ਾਹ, ਆਪਣਾ ਬਿਰਧ ਹੈ ਗਰੀਬ ਨਿਵਾਜ, ਔਗਣਿਆਰੇ ਨੂੰ ਬਖਸ਼ ਲੈਣਾ, ਬਿਰਧ ਬਾਣੇ ਦੀ ਲਾਜ ਰੱਖਣੀ, ਆਪਣੇ ਇਹ ਮੁੜ ਕਦੀਮੀ ਤੋਂ ਜੋ ਸੁਭਾਅ ਉਹਦਾ ਬਖਸ਼ਿੰਦ ਵਾਲਾ ਹੈ, ਉਹਦੇ 'ਤੇ ਪਹਿਰਾ ਦਿੰਦੇ ਹੋਏ ਬਖਸ਼ ਦਿੰਦੇ ਹਨ ਆਪਣੇ ਸੇਵਕ ਨੂੰ। ਜਰਾ ਜਿੰਨੀ ਔਖੀ ਘੜੀ ਨਹੀਂ ਵੇਖਣ ਦੇ, ਹਾਥ ਦੇ ਰਾਖੇ ਆਪਣੇ ਕੋ, ਹੱਥ ਦੇ ਕੇ ਆਪਣੇ ਸੇਵਕ ਨੂੰ ਰੱਖਦੇ ਨੇ, ਆਪਣੇ ਸੇਵਕੋ ਆਪੇ ਰਾਖੇ ਆਪੇ ਨਾਮ ਜਪਾਵੇ। ਕੀ ਕਹਿੰਦੇ ਨੇ? ਹੱਥ ਦੇ ਕੇ ਰੱਖ ਲੈਂਦੇ ਨੇ, ਬੁਰੇ ਕੰਮ ਵੱਲੋਂ ਰੋਕ ਲੈਂਦੇ ਨੇ, ਨਿਰੰਕਾਰ ਦੇ ਸਿਮਰ ਨਾਲ ਜੋੜਦੇ ਨੇ। ਕਹਿਣਗੇ ਆਪਣੇ ਕਹੋ, ਸਾਸ ਸਾਸ ਪ੍ਰਤਪਾਲੇ, ਹਰ ਸਵਾਸ ਤੇ ਨਿਰੰਕਾਰ ਨਾਲ ਹੈ, ਸਵਾਸ ਸਵਾਸ ਦੇ ਕਰਕੇ ਪ੍ਰਤਪਾਲਦਾ ਪਿਆ ਹੈ। ਆਪਣੇ ਆਪ ਸਵਾਸਾਂ ਦਾ ਗੇੜਾ ਮੇਰੇ ਮਾਲਕ ਨੇ ਸ਼ੁਰੂ ਕੀਤਾ ਹੋਇਆ, ਸਵਾਸ ਅੰਦਰ ਜਾਂਦੇ ਨੇ ਆਪੇ ਬਾਹਰ ਆਉਂਦੇ ਨੇ, ਸਾਨੂੰ ਲੈਣੇ ਨਹੀਂ ਪੈਂਦੇ, ਖੂਨ ਚੱਲਦਾ ਆਪਣੇ ਆਪ, ਸਵਾਸਾਂ ਵਿੱਚ ਵੀ ਆਕਸੀਜਨ ਦਾ ਪ੍ਰਬੰਧ ਨਿਰੰਕਾਰ ਨੇ ਆਪ ਕੀਤਾ ਹੋਇਆ ਹੈ, ਫੇਫੜਿਆਂ ਦੀ ਜ਼ਿੰਮੇਵਾਰੀ ਆਪਣੇ ਢੰਗ ਨਾਲ ਲਾਈ ਹੋਈ ਹੈ, ਖੂਨ ਨੂੰ ਸਾਫ਼ ਕਰਨ ਦਾ ਸਿਸਟਮ ਆਪੇ ਪੈਦਾ ਕੀਤਾ ਹੋਇਆ ਹੈ। ਸਾਨੂੰ ਪਤਾ ਵੀ ਨਹੀਂ ਕਿੰਨੀ ਵਾਰੀ ਦਿਲ ਧੜਕ ਜਾਂਦਾ ਹੈ, ਜਿਉਂ ਜੰਮੇ ਹੈ ਆਖਰੀ ਸਵਾਸ ਦੀ, ਉਹਨੂੰ ਕੌਣ ਚਲਾ ਰਿਹਾ ਹੈ? ਉਹ ਨਿਰੰਕਾਰ ਦੀ ਖੇਡ ਜਿਹਨੇ ਪੈਦਾ ਕੀਤਾ, ਇਹਨੇ ਪ੍ਰਬੰਧ ਕੀਤਾ ਹੋਇਆ। ਸਰੀਰ ਦੇ ਇੱਕ ਇੱਕ ਨਿੱਕੇ ਨਿੱਕੇ ਰੋਮ ਰੋਮ ਤੱਕ ਖੂਨ ਦਾ ਪ੍ਰਹਾਰ ਕਿਵੇਂ ਚਲਾਉਂਦਾ ਹੈ ਉਹ ਮਾਲਕ। ਆਪਣੇ ਸੇਵਕ ਨੂੰ ਸਾਥ ਸਾਥ ਪ੍ਰਤਪਾਲਦਾ ਹੈ, ਆਪਣੇ ਸੇਵਕ ਨੂੰ ਹਰ ਥਾਂ ਤੋਂ ਸੁਚੇਤ ਕਰਦਾ ਹੈ, ਕਿਹੜਾ ਮਾੜਾ ਹੈ, ਕਿਹੜਾ ਚੰਗਾ ਹੈ, ਕਿਸ ਪਾਸੇ ਜਾਣਾ, ਕਿਸ ਪਾਸੇ ਵਰਜਿਆ ਜਾਣਾ, ਇਹ ਕਰਨਾ ਇਹ ਨਹੀਂ ਕਰਨਾ, ਇਹੀ ਗੁਰੂ ਦਾ ਗਿਆਨ ਹੈ ਨਾ। ਕਿਉਂਕਿ ਮਨ ਦੀ ਅਵਸਥਾ ਬੁਰੇ ਕੰਮ ਕੋਟ ਖੁੱਲ੍ਹੇ ਨਾਮ ਕੀ ਬੇਲਾ ਪੈ, ਇਹ ਜਾਗ ਜਗਾਉਂਦਾ, ਗੁਰੂ ਜਗਾਉਂਦਾ ਹੈ, ਗੁਰੂ ਸੁਚੇਤ ਕਰਦਾ ਹੈ। ਕਹਿਣ ਲੱਗੇ ਸਤਿਗੁਰੂ ਰਹਾਉ ਦਾ ਬੰਦ ਪ੍ਰਭ ਸਿਉਂ, ਲਾਗ ਰਹੋ ਮੇਰਾ ਚੀਤ, ਮੇਰਾ ਚਿੱਤ ਉਸ ਨਿਰੰਕਾਰ ਦੇ ਨਾਮ ਨਾਲ ਜੁੜਿਆ ਹੈ, ਉਹਦੇ ਨਾਲ ਲੱਗਾ ਹੋਇਆ ਹੈ, ਦਿਨ ਰਾਤੀ ਦਿਨ ਰਾਤੀ ਰਾਧੋ ਪਿਆਰੇ ਨਿਮਖ ਨਾ ਕੀ ਜਿੱਟੀ, ਇਹ ਅਵਸਥਾ ਬਣ ਗਈ। ਆਦ ਅੰਤ ਪ੍ਰਭ ਸਦਾ ਸਹਾਇ, ਉਹ ਹਮੇਸ਼ਾ ਰਹਿਣ ਵਾਲਾ ਹੈ, ਸਦੀਵੀ ਹੈ, ਸਾਡੇ ਜਨਮ ਤੋਂ ਪਹਿਲਾਂ ਵੀ ਸੀ, ਸਾਡੇ ਜਨਮ ਤੋਂ ਬਾਅਦ ਵੀ ਰਹਿਣਾ ਹੈ, ਸਾਡੇ ਹੁੰਦਿਆਂ ਹੁਣ ਵੀ ਹੈ, ਸਾਡੇ ਰੋਮ ਰੋਮ ਵਿੱਚ ਵਸਿਆ ਹੋਇਆ ਹੈ। ਉਹ ਸਦੀਵੀ ਹੈ, ਉਹ ਆਦ ਸੱਚ, ਜੁਗਾਦ ਸੱਚ ਹੈ, ਵੀ ਸੱਚ, ਨਾਨਕ ਹੋਸੀ ਵੀ ਸੱਚ ਹੈ, ਸ਼ਨਸ਼ਾ ਰਹਿਮ ਕਰਦੇ ਨੇ, ਉਹ ਹਮੇਸ਼ਾ ਹਮੇਸ਼ਾ ਰਹਿਣ ਵਾਲਾ ਹੈ, ਹਮੇਸ਼ਾ ਸੰਸਾਰ ਦੀ ਆਪਣੇ ਬੱਚਿਆਂ ਦੀ ਪ੍ਰਤਪਾਲਣਾ ਕਰਦਾ ਆਇਆ ਅਤੇ ਕਰਦਾ ਰਹੇਗਾ। ਆਦ ਅੰਤ ਪ੍ਰਭ ਸਦਾ ਸਹਾਇ, ਧੰਨ ਹਮਾਰਾ ਮੀਤ, ਉਹ ਸਾਡਾ ਮਿੱਤਰ ਜੋ ਸਦਾ ਸਦਾ ਆਪਣੇ ਜੀਵਾਂ ਨੂੰ ਪ੍ਰਤਪਾਲਦਾ ਹੈ। ਸ਼ਹਿਨਸ਼ਾਹ ਅੱਗੇ ਬਖਸ਼ ਕਰਦੇ ਨੇ, ਮਨ ਬਲਾਸ ਭੈ ਸਾਹਿਬ ਕੇ ਚੱਜ ਦੇ ਖਵਡਾਈ, ਮਨ ਵਿਗਾਸ ਵਿੱਚ, ਖੇੜੇ ਵਿੱਚ, ਹੁਲਾਸ ਵਿੱਚ ਆਉਂਦਾ ਹੈ, ਨਿਰੰਕਾਰ ਦੀਆਂ ਵਡਿਆਈਆਂ ਵੇਖ ਕੇ, ਉਹਦੇ ਅਚੱਜ ਕੌਤਕ ਵੇਖ ਕਰਕੇ, ਉਹਦੀ ਸੰਸਾਰ ਦੀ ਰਚਨਾ ਵੇਖ ਕਰਕੇ, ਉਹਨੇ ਕਿਵੇਂ ਕਿਵੇਂ ਰਿਜਕ ਦਾ ਪ੍ਰਬੰਧ ਕੀਤਾ ਹੋਇਆ,
ਉਹ ਕਾਣੀ ਵੰਡ ਮਨੁੱਖ ਕਰ ਸਕਦਾ ਵੀ ਸਟੋਰ ਭਰ ਕੇ ਰੱਖ ਲਵੇ ਤੇ ਗਰੀਬ ਤੱਕ ਪਹੁੰਚਣ ਨਾ ਦੇਵੇ ਅੰਨ, ਪਰ ਅੰਨ ਤੋਂ ਇਹ ਕਹਿ ਲਈਏ ਵੀ ਅੰਨ ਹੈ ਨਹੀਂ ਸੰਸਾਰ ਤੇ ਨਹੀਂ। ਇੰਨਾ ਕੁ ਪੈਦਾ ਕੀਤਾ ਹੈ, ਸਵਾਸ ਦੀ ਲੋੜ ਹੈ, ਹਵਾ ਇੰਨੀ ਪੈਦਾ ਕਰਤੀ, ਪਾਣੀ ਦੀ ਲੋੜ ਹੈ, ਪਾਣੀ ਧਰਤੀ ਦਾ 3 ਗੁਣਾ ਵੱਧ ਪੈਦਾ ਕਰਤਾ, ਜਿਹੜੀ ਆਕਸੀਜਨ ਸਾਨੂੰ ਚਾਹੀਦੀ ਉਹ ਦਰਖਤ ਪੈਦਾ ਕਰਤੇ ਨੇ, ਲਗਾਤਾਰ ਨਾਲ ਲੰਗਰ ਲਾਇਆ ਹੋਇਆ, ਵੰਡੀ ਜਾਂਦੇ ਨੇ, ਉਹ ਗੱਲ ਵੱਖਰੀ ਵੀ ਅਸੀਂ ਦਰਖਤ ਕੱਟ ਕੇ ਜੰਗਲ ਖਤਮ ਕਰਕੇ ਆਕਸੀਜਨ ਭਾ ਲਈਏ ਫਿਰ ਪਤਾ ਲੱਗਦਾ, ਜਦੋਂ ਹੋਸਪਿਟਲ ਜਾ ਕੇ ਆਕਸੀਜਨ ਸਿਲੰਡਰ ਪਤਾ ਲੱਗਦਾ ਕਿੰਨੇ ਦਾ ਹੈ। ਉਹ ਸਾਨੂੰ ਸਵਾਦ ਸਵਾਦ ਪ੍ਰਤਪਾਲਦਾ ਪਿਆ ਹੈ, ਕਿਰਪਾ ਕਰਦਾ ਹੈ, ਉਹਦੇ ਚਰਚ ਕੌਤਕ ਵੇਖ ਵੇਖ ਕੇ ਮੈਂ ਹੈਰਾਨ ਹੁੰਦਾ, ਉਸ ਤੋਂ ਵਾਰਨੇ ਜਾਂਦਾ ਹਾਂ, ਬਲਹਾਰਨੇ ਜਾਂਦਾ, ਉਹਦੇ ਕੌਤਕਾਂ ਨੂੰ, ਉਹਦੀਆਂ ਵਡਿਆਈਆਂ ਨੂੰ, ਉਹਦੇ ਕ੍ਰਿਸ਼ਮਿਆਂ ਨੂੰ, ਉਹਦੀਆਂ ਰਹਿਮਤਾਂ ਨੂੰ, ਉਹਦੀਆਂ ਦਾਤਾਂ ਨੂੰ ਵੇਖ ਵੇਖ ਕੇ ਮੈਂ ਹੈਰਾਨ ਹਾਂ। ਹਰ ਸਿਮਰ ਸਿਮਰ ਆਨੰਦ ਕਰ ਨਾਨਕ, ਪ੍ਰਭ ਪੂਰਨ ਪੈਜ ਰਖਾਈ। ਕਹਿਣ ਲੱਗੇ ਉਸ ਨਿਰੰਕਾਰ ਦੇ ਨਾਮ ਨੂੰ ਸਿਮਰ ਸਿਮਰ ਸਿਮਰ, ਇਸੇ ਢੰਗ ਨਾਲ ਜੀਵਨ ਦੇ ਵਿੱਚ ਆਨੰਦ ਆਉਣਾ ਹੈ। ਉਸ ਨਿਰੰਕਾਰ ਨੇ ਪੈਜ ਰੱਖਣੀ ਹੈ ਆਪਣੇ ਬਿਰਧ ਬਾਣਿਆਂ ਦੀ, ਆਪਣਾ ਕਹਿਲਾਉਣ ਵਾਲਿਆਂ ਦੀ, ਆਪਣੇ ਸਿੱਖਾਂ ਦੀ, ਜਿਹੜੇ ਉਹਦੇ ਦਰ ਤੇ ਢੇਰੀ ਹੋ ਗਏ, ਜਿਹਨਾਂ ਅਰਦਾਸ ਬੇਨਤੀ ਕੀਤੀ, ਸਗਲ ਦੁਆਰ ਕਉ ਛਾੜ ਕੈ ਗਹਿ ਤੁਹਾਰੋ ਦੁਆਰ, ਬਾਹੇ ਗਹਿ ਕੀ ਲਾਜ ਗੋਬਿੰਦ ਦਾਸ ਤੁਹਾਰ। ਸਾਡੀ ਕਿਤੇ ਅਰਦਾਸ ਬੇਨਤੀ ਹੋਵੇ, ਸਾਡਾ ਰੋਣਾ ਗੁਰੂ ਸੁਣ ਲਵੇ, ਆਓ ਤਰਲਾ ਲਈਏ।

0: ਪਈਆਂ ਭੁੱਲਾਂ ਦੀ ਖਿਮਾ। ਸਮੂਹ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਪਰਿਵਾਰ ਸਭ ਦੀ ਹਾਜ਼ਰੀ ਸੱਚੇ ਪਾਤਸ਼ਾਹ ਲਿਖ ਕੇ ਲਾਉਣ। ਪੌਰਾਰਾਂ ਵਿੱਚ ਸੁੱਖ ਸ਼ਾਂਤੀ, ਆਪਸੀ ਪਿਆਰ, ਭੁੱਲਾਂ ਚੁੱਕਾ ਦੀ ਖਿਮਾ। ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ
1: ਜੀ ਕੀ ਫਤਿਹ। ਮਨ ਕੀ ਮਤ ਤਿਆਗੋ ਹਰਜਨ, ਹੁਕਮ ਬੂਝ ਸੁਖ ਪਾਈਐ ਰੇ, ਜੋ ਪ੍ਰਭ ਕਰੈ ਸੋਈ ਪਲ ਮਾਨੋ, ਸੁਖ ਦੁੱਖ ਉਹੀ ਧਿਆਈਐ ਰੇ। ਧੰਨ ਧੰਨ ਸਾਹਿਬ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਪਵਿੱਤਰ ਤੇ ਇਲਾਹੀ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ, ਇਲਾਹੀ ਬਾਣੀ ਦੇ ਕੀਰਤਨ ਤੇ ਕਥਾ ਸਰਵਨ ਕਰਕੇ ਜਿਵੇਂ ਪਰ ਜੀਵਨ ਦੇ ਕੁਝ ਪਰਾਂ ਨੂੰ ਸਫਲ ਬਣਾ ਰਹੀ ਪਰਮ ਸਤਿਕਾਰ ਜੋ ਸਤਸੰਗ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਪੰਥੇ ਮਹਾਨ ਵਿਦਵਾਨ ਤੇ ਕਥਾਕਾਰ ਸਤਿਕਾਰਯੋਗ ਗਿਆਨੀ ਸਿਕੱਤਰ ਸਿੰਘ ਜੀ, ਜਿਨ੍ਹਾਂ ਨੇ ਆਪ ਜੀ ਨੂੰ ਅੱਜ ਦੇ ਹੁਕਮਨਾਮੇ ਦੀ ਕਥਾ ਸਰਵਨ ਕਰਾਈ ਹੈ, ਜੋ ਸੀ ਧਨਾਸ ਦੀ ਮਹਿਰਾ ਪੰਜਵਾਂ ਸ਼ੁਰੂ ਹੁੰਦਾ ਸੀ ਔਖੀ ਘੜੀ ਨਾਲ ਦੇਖਣ ਦੇ। ਸੋ ਉਹਨਾਂ ਦਾ ਹਾਰਦਿਕ ਹਾਰਦਿਕ ਧੰਨਵਾਦ ਜੀ। ਹੁਣ ਸੂਚਨਾਵਾਂ ਜੀ, ਇੱਕ ਮਿੰਟ ਜੀ, ਸੂਚਨਾਵਾਂ ਮੈਂ ਉੱਥੇ ਚੱਲ ਜਾਂਦੀ ਹਾਂ। ਪਹਿਲਾਂ ਚ ਬੇਨਤੀ ਹੈ ਕਿ ਜੋ ਨੌਰਥ ਤੇ ਸਾਊਥ ਹਾਲ ਦੀਆਂ ਬਿਲਡਿੰਗਾਂ ਬਣ ਰਹੀਆਂ ਦੋ ਸਟੋਰੀ, ਉਹਨਾਂ ਦੀ ਰਿਸਪੋਂਡ ਕੱਢਣ ਲਈ ਸਾਰਿਆਂ ਨੂੰ ਬੇਨਤੀ ਕੀਤੀ ਜਾਂਦੀ ਹੈ। ਦੂਸਰਾ, ਜੋ ਘਰਾਂ 'ਚ ਆਪਾਂ ਨੇ ਸਰਬੱਤ ਦੇ ਭਲੇ ਲਈ ਸਹਿਜ ਪਾਠ ਆਰੰਭ ਕੀਤੇ ਸਨ ਵਿਸਾਖੀ ਤੋਂ ਬਾਅਦ, ਉਹਨਾਂ ਦੇ ਭੋਗ ਆਉਂਦੇ ਐਤਵਾਰ ਇੱਥੇ ਮੇਨ ਹਾਲ ਵਿੱਚ 10 ਵਜੇ ਪੈਣੇ ਨੇ। ਬਹੁਤ ਸਾਰਿਆਂ ਨੇ ਆਪਣੇ ਨਾਂ ਅਰਦਾਸ ਵਾਸਤੇ ਦੇ ਦਿੱਤੇ ਨੇ, ਬਾਕੀਆਂ ਨੂੰ ਬੇਨਤੀ ਹੈ ਉਹ ਟੈਕਸਟ ਕਰ ਦਿਓ 4087124145 'ਤੇ, ਨਾਂ ਆਪਣਾ ਅਤੇ ਫੋਨ ਨੰਬਰ ਅਤੇ ਕਿੰਨੇ ਸਹਿਜ ਪਾਠ ਆਪ ਜੀ ਨੇ ਸੰਪੂਰਨ ਕਰ ਲੈਣੇ ਉਦੋਂ ਤੱਕ, ਤਾਂ ਕਿ ਅਰਦਾਸ ਦੇ ਵਿੱਚ ਆਪ ਜੀ ਦਾ ਨਾਂ ਆ ਸਕੇ ਅਤੇ ਆਪ ਜੀ ਨੇ 10 ਤੋਂ ਪਹਿਲਾਂ ਆ ਕੇ ਬਿਰਾਜਮਾਨ ਹੋ ਜਾਣਾ। ਜਿਨ੍ਹਾਂ ਨੇ ਅਰਦਾਸ ਲਿਖਾਈ ਹੈਗੀ ਆ, ਪਾਠ ਕੀਤੇ ਨੇ, ਉਹਨਾਂ ਨੂੰ ਬੇਨਤੀ ਹੈ ਆਉਂਦੇ ਐਤਵਾਰ 15 ਨੂੰ ਹੈ ਜੀ ਸੰਗਰਾਂਦ ਹਾੜ ਦੀ, ਕੱਲ ਸਵੇਰੇ ਸ਼ਾਮ ਵਧੇਰੇ ਸਮਰੀ ਕੀਰਤਨ ਦਰਬਾਰ ਹੋਣਗੇ। 16 ਤੋਂ ਵਿਸ਼ੇਸ਼ ਤੌਰ 'ਤੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਆਰੰਭ ਹੋਣਗੇ ਸ਼ਾਮ ਨੂੰ 7:30 ਤੋਂ 8:45 ਤੱਕ, ਜੋ ਸਮਰਪਿਤ ਹਨ ਧੰਨ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਮਹਾਨ ਸ਼ਹੀਦੀ ਨੂੰ, ਉਹ 18 ਤਰੀਕ ਨੂੰ ਹੈ। 18 ਨੂੰ ਸਵੇਰੇ ਸ਼ਾਮ ਦੀਵਾਨ ਹੋਣਗੇ, ਪਰ ਸਾਰਾ ਪ੍ਰੋਗਰਾਮ ਜੋ ਹੈ 21 ਨੂੰ ਬਹੁਤਾ ਹੋਣਾ। ਉਸੇ ਸੰਬੰਧ ਵਿੱਚ ਇੱਕ ਮਿੰਨੀ ਕਾਨਫਰੰਸ ਵੀ ਹੋ ਰਹੀ ਜੀ, ਜਿਹੜੀ 11:30 ਵਜੇ ਇੱਥੇ ਮੇਨ ਹਾਲ ਵਿੱਚ ਸ਼ੁਰੂ ਹੋ ਗਈ ਆਉਂਦੇ ਐਤਵਾਰ, ਅਤੇ ਉਹ ਕੀਰਤਨ ਨਾਲ ਸ਼ੁਰੂ ਹੋਣੀ, ਫਿਰ ਬੁਲਾਰੇ ਹੋਣਗੇ ਉਹਦੇ ਵਿੱਚ, ਜੋ ਧੰਨ ਧੰਨ ਗੁਰੂ ਅਰਜਨ ਦੇਵ ਜੀ ਦੇ ਇਤਿਹਾਸ, ਜੀਵਨ ਇਤਿਹਾਸ ਅਤੇ ਉਹਨਾਂ ਦੀਆਂ ਜੋ ਸਾਨੂੰ ਦੇਣਾ ਹਨ ਉਹਨਾਂ ਦੇ ਬਾਰੇ ਸਾਨੂੰ ਜਾਣਕਾਰੀ ਦੇਣਗੇ। 28 ਜੂਨ ਨੂੰ ਸਾਡੇ ਪਾਸ ਡਾਕਟਰ ਅਲੰਕਾਰ ਸਿੰਘ ਜੀ, ਪਟਿਆਲਾ ਯੂਨੀਵਰਸਿਟੀ ਦੇ ਡੀਨ ਜੋ ਹਨ ਸੰਗੀਤ ਦੇ, ਉਹ ਆ ਕੇ 11:20 ਤੋਂ 12:30 ਵਜੇ ਤੱਕ ਇਲਾਹੀ ਬਾਣੀ ਦੇ ਕੀਰਤਨ ਸਰਵਨ ਕਰਾਉਣਗੇ ਜੀ। 26, 27, 28 ਨੂੰ ਧੰਨ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਵਿਆਹ ਪੁਰਬ ਹਰ ਸਾਲ ਦੀ ਤਰ੍ਹਾਂ ਸ੍ਰੀ ਸ਼ੰਕਰ ਤੇ ਇਲਾਕਾ ਨਿਵਾਸੀ 3 ਦਿਨ ਇਲਾਹੀ ਬਾਣੀ ਦੇ ਅਖੰਡ ਪਾਠ ਅਤੇ ਗੁਰੂ ਕੇ ਲੰਗਰ ਦੀ ਸੇਵਾ ਨਾਲ ਮਨਾ ਰਹੇ ਨੇ ਜੀ। 29 ਜੂਨ ਤੋਂ ਲੈ ਕੇ 3 ਜੁਲਾਈ ਤੱਕ 5 ਦਿਨ ਦਾ ਹੈ ਜੀ ਫਿਲਮ ਮੇਕਿੰਗ ਕੈਂਪ ਬੱਚਿਆਂ ਵਾਸਤੇ। ਸੋ ਉਹ ਆਪ ਜੀ ਨੇ ਨੋਟ ਕਰ ਲਓ, ਬੱਚੇ ਬੱਚਿਆਂ ਨੂੰ ਉਸ ਵਿੱਚ ਲਿਆ ਸਕਦੇ ਹੋ। ਉਹ ਥੋੜ੍ਹੇ ਪੈਸੇ ਲੈਂਦੇ ਨੇ, ਬਹੁਤੇ ਨਹੀਂ, ਮੈਨੂੰ ਪਤਾ ਨਹੀਂ ਕਿੰਨੇ। ਸੋ ਉਹ ਦੱਸਣਗੇ ਆਪ ਉਸ ਦੇ ਬਾਰੇ। 30 ਜੂਨ ਨੂੰ ਪ੍ਰਕਾਸ਼ ਦਿਹਾੜਾ ਆ ਰਿਹਾ ਧੰਨ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦਾ, 6ਵੇਂ ਪਾਤਸ਼ਾਹ ਜੀ ਦਾ। 7 ਜੁਲਾਈ ਨੂੰ ਹੈ ਜੀ, 4 ਨੂੰ ਇੰਡੀਪੈਂਡੈਂਸ ਡੇ ਆਫ ਅਮੈਰੀਕਾ, ਸ਼ਾਮ ਨੂੰ ਸਪੈਸ਼ਲ ਦੀਵਾਨ ਹੋਣਗੇ ਉਸ ਦਿਨ, ਆਈਸਕ੍ਰੀਮ ਵੀ ਹੋਵੇਗੀ। 13 ਜੁਲਾਈ ਤੋਂ ਲੈ ਕੇ 17 ਜੁਲਾਈ ਤੱਕ 5 ਦਿਨ ਦਾ ਫਰੀ ਗੁਰਮਤਿ ਕੈਂਪ ਲੱਗ ਰਿਹਾ ਬੱਚੇ ਬੱਚੀਆਂ ਦਾ, 6 ਸਾਲ ਤੋਂ ਲੈ ਕੇ 15 ਸਾਲ ਵਾਲਿਆਂ ਦਾ। ਸੋ ਆਓ ਹੁਣ ਆਪਾਂ ਭਾਈ ਸਾਹਿਬ ਪਰ ਸੁਰਜੀਤ ਸਿੰਘ ਜੀ ਰਸੀਲਾ, ਹਜ਼ੂਰੀ ਰਾਗੀ ਸ੍ਰੀ ਬੰਗਲਾ ਸਾਹਿਬ ਦਿੱਲੀ ਵਾਲੇ, ਅਤੇ ਹਜ਼ੂਰੀ ਰਾਗੀ ਗੁਰਦੁਆਰਾ ਸੈਨੋ ਜੀ ਵਾਲਿਆਂ ਨੂੰ ਬੇਨਤੀ ਕਰਾਂ ਕਿ ਉਹਨਾਂ ਦਾ ਸਮਾਂ ਹੈ ਜੀ 10:45 ਤੱਕ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਜਾਗਤ ਜੋਤ ਪਿਤਾ ਸਾਹਿਬ ਧੰਨ ਸਾਹਿਬ ਮਹਾਰਾਜ ਜੀ ਦੇ ਚਰਨ ਕਮਲਾਂ ਚ ਪ੍ਰਸ਼ਾਦ ਨੂੰ ਉੱਪਰ ਚੁੱਕ ਲਓ ਵੀਰ ਜੀ, ਮਿਹਰਬਾਨੀ। ਪਰਮੇਸ਼ੁਰ ਦੀ ਬੜੀ ਅਪਾਰ ਰਹਿਮਤ ਸਾਡੇ ਸਾਰਿਆਂ ਦੇ ਉੱਤੇ, ਸਾਨੂੰ ਉਹ ਸਮਾਂ ਦਿੱਤਾ ਜਿਸ ਦੇ ਅੰਦਰ ਬੈਠ ਕੇ ਆਪਾਂ ਆਪਣੇ ਗੁਰੂ ਦੀ ਵਡਿਆਈ ਕਰ ਰਹੇ ਹਨ, ਕਿਉਂਕਿ ਗੁਰ ਐਸਾ ਇੱਕ ਜਹਾਜ਼ ਹੈ ਜਿਸ ਨੇ ਪੜ੍ਹਿਆ ਸੁਣਿਆ ਉਹ ਪਾਰ ਲੰਘ ਗਿਆ। ਹੋਰ ਕਲਯੁਗ ਦੇ ਅੰਦਰ ਕੋਈ ਸਹਾਰਾ ਨਹੀਂ ਮਨੁੱਖ ਦਾ। ਛੇਵੇਂ ਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਜਿਨ੍ਹਾਂ ਦਾ ਆਪਾਂ ਗੁਰਤਾ ਗੱਦੀ ਪੁਰਬ ਬਣਾਉਣ ਦਾ ਯਤਨ ਕਰ ਰਹੇ ਹਾਂ, ਗੁਰੂ ਕਿਰਪਾ ਕਰਨ। ਮੇਰੀ ਪੀਰ ਦੇ ਮਾਲਕ ਪੰਜ ਪਿਆਲੇ ਪੰਜ ਪੀਰ ਛੱਠਮ ਪੀਰ ਬੈਠਾ ਗੁਰਪਾਰੀ ਅਰਜਨ ਕਾਇਆ ਪਲਟ ਕੇ ਮੂਰਤ ਹਰਗੋਬਿੰਦ ਸਵਾਰੀ। ਸੋ ਆਓ ਸਾਰੇ ਆਪਣੇ ਗੁਰੂ ਦੀ ਵਡਿਆਈ ਕਰੀਏ, ਜਿੰਨੀ ਸੰਗਤ ਬੈਠੀ ਕਰੋ ਕਿਰਪਾ ਸਾਰੇ।

0: ਪੁੱਲਾਂ ਚੱਕਾਂ ਦੀ ਖਿਮਾ ਸਾਰੇ ਫਤਿਹ ਬੁਲਾਓ ਜੀ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋ ਪ੍ਰਾਣੀ ਗੋਬਿੰਦ ਧਿਆਵੈ, ਪੜਿਆ ਅਨਪੜਿਆ ਪਰਮਗਤ ਪਾਵੈ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਵਨ ਪੁਰਸ਼ ਤੇ ਰਾਜ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ, ਰਾਜਭਵਨ ਦੇ ਕੀਰਤਨ ਤੇ ਕਥਾ ਸਰਵਨ ਕਰਕੇ ਸਾਹਿਬਾਂ ਦੀਆਂ ਬਖਸ਼ਾਂ ਲੈ ਰਹੀ ਪਰਮ ਸਤਿਕਾਰਯੋਗ ਸਤਸੰਗ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਭਾਈ ਸਾਹਿਬ ਸੁਰਜੀਤ ਸਿੰਘ ਜੀ ਰਸੀਲਾ ਅਤੇ ਉਹਨਾਂ ਦਾ ਕੀਰਤਨ ਜਥਾ, ਹਜ਼ੂਰ ਰਾਗੀ ਸ੍ਰੀ ਬੰਗਲਾ ਸਾਹਿਬ ਦਿੱਲੀ ਵਾਲੇ ਅਤੇ ਹਜ਼ੂਰ ਰਾਗੀ ਸਿੱਖ ਗੁਰਦਾਰ ਸੈਨਲ ਦੇ ਵਾਲੇ, ਜਿਨ੍ਹਾਂ ਨੇ ਆਪ ਜੀ ਨੂੰ ਰਾਜਭਵਨ ਜੀ ਬੜੇ ਰਸਮੀ ਨੇ ਕੀਰਤਨ ਸਰਵਨ ਕਰਵਾਏ ਨੇ, ਉਹਨਾਂ ਦਾ ਹਾਰਦਿਕ ਧੰਨਵਾਦ ਜੀ। ਹੁਣ ਸੂਚਨਾਵਾਂ। ਪਹਿਲੀ ਸੂਚਨਾ ਹੈ ਜੀ ਦਸਵੰਧ ਦੇ ਬਾਰੇ ਕਿ ਆਪ ਜੀ ਨੂੰ ਬੇਨਤੀ ਹੈ, ਨੌਰਥ ਸਾਲ ਅਤੇ ਸਾਊਥ ਸਾਲ ਦੀ ਬਿਲਡਿੰਗ ਦੋ ਸਟੋਰੀਆਂ ਬਣ ਰਹੀਆਂ ਨੇ, ਉਸ ਦੇ ਵਿੱਚ ਹਿੱਸਾ ਪਵਾ ਕੇ ਗੁਰੂ ਦੀਆਂ ਬਖਸ਼ਾਂ ਲੈਣ ਲਈ। ਪਹਿਲਾਂ ਵੀ ਸਵੇਰੇ ਵੀ ਦੱਸਿਆ ਸੀ ਮੈਂ, ਪਿਛਲੇ ਐਤਵਾਰ ਵੀ, ਕਈਆਂ ਨੂੰ ਨਹੀਂ ਪਤਾ, ਫਿਰ ਦੱਸਦੇ ਹਾਂ ਕਿ ਇੱਕ ਪਰਿਵਾਰ ਨੇ ਜੋ ਉਹਨਾਂ ਨੇ ਕਿਹਾ ਵੀ ਨਾਂ ਨਹੀਂ ਸਾਡਾ ਦੱਸਣਾ ਕਿਸੇ ਨੂੰ ਵੀ, 1 ਮਿਲੀਅਨ ਦੀ ਔਫਰ ਕੀਤੀ ਹੈ ਉਹਨਾਂ ਨੇ, ਨਾਲ ਕੰਡੀਸ਼ਨ ਲਾਤੀ ਹੈ, ਸ਼ਰਤਾਂ ਲਾਤੀਆਂ ਕੁਛ 1 ਮਿਲੀਅਨ ਦੇਣ ਲਈ। ਉਹ ਇਕੱਠਾ ਨਹੀਂ ਦੇਣਾ, ਉਹਨਾਂ ਨੇ ਇਹ ਕਿਹਾ ਕਿ ਜਿੰਨਾ ਤੁਸੀਂ ਜੂਨ 1 ਤੋਂ ਸ਼ੁਰੂ ਕਰਕੇ ਇਕੱਠਾ ਕਰੋਗੇ, ਸੰਗਤਾਂ ਦੇਣਗੀਆਂ, ਉਹ ਮੈਚਿੰਗ ਦਿਆ ਕਰਨਗੇ ਹਰ ਇਸ ਤਰ੍ਹਾਂ ਨਾਲ। ਸੋ ਹੁਣ ਆਪਾਂ 'ਤੇ ਆ ਗਿਆ ਜ਼ਿੰਮੇਵਾਰੀ ਕਿ ਆਪਾਂ ਵੱਧ ਤੋਂ ਵੱਧ ਉਸ ਵਿੱਚੋਂ ਕਰੀਏ। ਉਹਨਾਂ ਨੇ ਉਹ ਲਈ ਜਾਣੇ ਨੇ ਜਦ ਤੱਕ ਉਹ 1 ਮਿਲੀਅਨ ਨਹੀਂ ਪੂਰਾ ਹੁੰਦਾ, ਅਤੇ ਇਸ ਕਰਕੇ ਆਪਾਂ ਕੋਸ਼ਿਸ਼ ਕਰੀਏ ਉਸ ਪਾਸੇ ਹਿੱਸਾ ਦੇਣ ਦੀ। ਇਹ ਪਹਿਲੀ ਸੂਚਨਾ ਸੀ। ਦੂਜੀ ਸਹਿਜ ਪਾਠਾਂ ਦੀ ਹੈ, ਜੋ ਸਰਬੱਤ ਭਰੇ ਰਹੀ ਆਪਾਂ ਨੇ ਘਰਾਂ 'ਚ ਰੱਖੇ ਨੇ, ਬਹੁਤ ਸਾਰੇ ਪਰਿਵਾਰਾਂ ਨੇ ਅੱਗੇ ਵੀ ਰੱਖਦੇ ਨੇ। ਆਪਾਂ ਕਾਫੀ ਚਿਰ ਤੋਂ ਇਹ ਪ੍ਰੋਗਰਾਮ ਸ਼ੁਰੂ ਕੀਤਾ ਹੈਗਾ, ਤਰਨ ਤਾਰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਮਹਾਨ ਸ਼ਹੀਦੀ ਨੂੰ ਸਮਰਪਿਤ 150 ਤੋਂ ਵੱਧ ਸਹਿਜ ਪਾਠ ਹੋਏ ਸੀਗੇ, ਫਿਰ ਉਸ ਤੋਂ ਬਾਅਦ ਵਿਸਾਖੀ ਵਾਸਤੇ ਹੋ ਗਏ, ਹੁਣ ਤਰਨ ਤਾਰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਮਹਾਨ ਸ਼ਹੀਦੀ ਨੂੰ ਸਮਰਪਿਤ ਹੋਣਗੇ। ਉਹਨਾਂ ਦੇ ਭੋਗ ਆਉਂਦੇ ਐਤਵਾਰ ਪੈ ਰਹੇ ਨੇ ਜੀ, ਸਵੇਰੇ 10 ਵਜੇ ਇੱਥੇ ਮੇਨ ਹਾਲ 'ਚ। ਆਪ ਜੀ ਨੂੰ ਜਿਨ੍ਹਾਂ ਨੇ ਉਸ ਵਿੱਚ ਹਿੱਸਾ ਪਾਇਆ, ਪਾਠ ਕਰ ਲਿਆ, ਆਪਣਾ ਨਾਂ ਲਿਖਾ ਦਿਓ ਜਾਂ ਟੈਕਸਟ ਕਰ ਦਿਓ। ਟੈਕਸਟ ਦੇ ਵਿੱਚ ਆਪਣਾ ਨਾਂ ਅਤੇ ਫੋਨ ਨੰਬਰ ਦੇਣ ਦੀ ਲੋੜ ਹੈ ਜੀ। ਸੋ ਉਹ ਨੰਬਰ ਹੈਗਾ ਜੀ, ਅਸੀਂ ਕਰਨਾ ਟੈਕਸਟ 408-712-4145 'ਤੇ, 408-712-4145 'ਤੇ। ਅਗਲੀ ਸੂਚਨਾ ਜੀ ਕੱਲ੍ਹ ਦੇ ਬਾਰੇ ਹੈ। ਕੱਲ੍ਹ ਨੂੰ ਹੈ ਜੀ ਸੰਗਰਾਂਦ ਹਾੜ ਦੀ, ਸਵੇਰੇ ਸ਼ਾਮ ਵਧੇਰੀ ਸਮਰੀ ਕੀਰਤਨ ਦਰਬਾਰ ਹੋਣਗੇ। 16 ਨੂੰ, ਪਰਸੋਂ ਨੂੰ ਆਪਾਂ ਸ਼ੁਰੂ ਕਰ ਰਹੇ ਹਾਂ ਸ੍ਰੀ ਸੁਖਨਾਮ ਦੇ ਪਾਠ, ਸੁਖਨੀ ਸਾਹਿਬ ਜੀ ਦੇ ਪਾਠ ਸ਼ਾਮ ਨੂੰ 7:30 ਤੋਂ 8:45 ਤੱਕ, 5 ਦਿਨ ਵਾਸਤੇ ਧੰਨ ਧੰਨ ਗੁਰੂ ਅਰਜਨ ਦੇਵ ਜੀ ਮਹਾਨ ਜੀ ਦੀ ਮਹਾਨ ਸ਼ਹੀਦੀ ਨੂੰ ਸਮਰਪਿਤ ਹਰ ਸਾਲ ਆਪਾਂ ਕਰਦੇ ਨੇ, ਇਸ ਸਾਲ ਵੀ ਹੋਣੇ ਨੇ। ਉਹ ਸੰਗਤਾਂ ਨੂੰ ਬੇਨਤੀ ਆ ਕੇ ਉਸ ਵਿੱਚ ਪਾਠ ਕਰਕੇ ਗੁਰੂ ਦੀਆਂ ਬਖਸ਼ਾਂ ਲਓ ਜੀ। ਅਤੇ ਸਿੱਖ ਹੈਰੀਟੇਜ ਨਾਈਟ ਵੀ 18 ਨੂੰ ਹੈਗੀ ਆ, 6:30 ਸ਼ਾਮ ਨੂੰ ਜੁਆਇੰਟ ਦੀ ਬੇਸਬਾਲ ਗੇਮ ਦੇ ਵਿੱਚ ਟਿਕਟਾਂ ਲੈ ਕੇ ਜਾਣ ਦੀ ਕਿਰਪਾ ਕਰਨੀ। ਧੰਨ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਹੀਦੀ ਦਾ ਦਿਹਾੜਾ ਵੀ 18 ਨੂੰ ਹੀ ਆ, ਸਵੇਰੇ ਸ਼ਾਮ ਦੇ ਲਈ ਸਮੇਂ ਦੀ ਕੀਰਤਨ ਦਰਬਾਰ ਹੋਣਗੇ, ਪਰ 21 ਨੂੰ ਸਾਰਾ ਦਿਨ ਪ੍ਰੋਗਰਾਮ ਇਸ ਸੰਬੰਧ ਵਿੱਚ ਹੋਣਗੇ ਜੀ। 21 ਨੂੰ ਇਸ ਸੰਬੰਧ ਵਿੱਚ ਹੀ ਮਿੰਨੀ

ਕਾਨਫਰੰਸ ਵੀ ਹੋ ਰਹੀ ਜੋ ਕੀਰਤਨ ਦੁਆਰਾ ਸ਼ੁਰੂ ਹੋਣੀ ਆ 11:30 ਆਉਂਦੇ ਐਤਵਾਰ 28 June ਨੂੰ ਸਾਡੇ ਪਾਸ ਡਾਕਟਰ ਅਲੰਕਾਰ ਜੀ ਪਟਿਆਲਾ ਯੂਨੀਵਰਸਿਟੀ ਵੱਲ ਆ ਕੇ ਕੀਰਤਨ ਕਰਨਗੇ ਜੀ 26-28 ਨੂੰ ਤੰਥਰ ਗੁਰੂ ਅਰਜਨ ਦੇਵ ਦਾ ਵਿਆਹ ਦਾ ਪੁਰਬ ਮਨਾਇਆ ਜਾ ਰਿਹਾ 3 ਦਿਨ ਅਖੰਡ ਪਾਠ ਅਤੇ ਨਾਲ ਗੁਰੂ ਕੇ ਲੰਗਰ ਦੀ ਸੇਵਾ ਸ਼੍ਰੀ ਸ਼ੰਕਰ ਅਤੇ ਇਲਾਕਾ ਨਿਵਾਸੀਆਂ ਵੱਲੋਂ 30 ਨੂੰ ਹੈ ਜੀ June 3 ਨੂੰ ਤੰਥਰ ਗੁਰੂ ਗੋਬਿੰਦ ਹਰਗੋਬਿੰਦ ਸਾਹਿਬ ਜੀ ਦੀ ਦਾ ਪ੍ਰਕਾਸ਼ ਦਿਹਾੜਾ 4 July ਨੂੰ ਹੈ ਜੀ ਇੰਡੀਪੈਂਡੈਂਸ ਡੇ ਆਫ ਅਮੈਰੀਕਾ ਸ਼ਾਮ ਨੂੰ ਵਿਸ਼ੇਸ਼ ਦੀਵਾਨ ਹੋਣਗੇ ਅਤੇ ਗੁਰਮਤਿ ਕੈਂਪ ਫਰੀ ਲੱਗ ਰਿਹਾ ਬੱਚੇ ਬੱਚੀਆਂ ਦਾ 6 ਸਾਲ ਤੋਂ 15 ਸਾਲ ਦਾ ਵਾਲਿਆਂ ਦਾ ਉਹਦੇ ਦਾਖਲਾ ਬਾਹਰ ਸ਼ੁਰੂ ਹੋ ਗਿਆ ਜੀ ਅੱਜ ਉਹ ਕੈਂਪ ਹੈਗਾ 13 July ਤੋਂ 17 ਤੱਕ 5 ਦਿਨ ਦਾ ਆਹ ਹੁਣ ਭਾਈ ਸਾਹਿਬ ਲਾਖਣ ਸਿੰਘ ਜੀ ਅਤੇ ਉਹਨਾਂ ਦਾ ਜਥਾ ਠੀਕ 11:30 ਤੱਕ ਲਾਹੀਵੰਡ ਕੀਰਤਨ ਸਰਵ ਪਾਉਣਗੇ ਵਾਹਿਗੁਰੂ ਜੀ ਕਾ ਖਾਲਸਾ

0: ਆਪਣੀ ਸੇਵਾ ਪ੍ਰਵਾਨ ਕਰਨੀ ਜੀ, ਭੁੱਲਾਂ ਚੁੱਕਾਂ ਦੀ ਖਮਾ। ਅਗਲਾ ਪ੍ਰੋਗਰਾਮ ਸਰਵਣ ਕਰੋ ਜੀ, ਮਿਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ। ਮੈਂ ਤਾਂ ਦੀਵਾਨ ਤੂੰ ਹੈ ਮੇਰੇ ਸਵਾਮੀ, ਮੈਂ ਤੁਹਾਡੇ ਅੱਗੇ ਅਰਦਾਸ, ਮੈਂ ਹੋਰ ਥਾਂ ਨਾ ਜਿਸ ਪੈ ਕਰੋ ਬੇਨਤੀ, ਮੇਰਾ ਦੁੱਖ ਸੁੱਖ ਸੁਝੀ ਪਾਸ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਪਾਵਨ ਪਿੱਤਰ ਤੇ ਰਾਹੀ ਦੁਆਰ ਦੀਆਂ ਹਾਜ਼ਰੀਆਂ ਭਰ ਕੇ ਰਾਹੀ ਮਨ ਦੇ ਕੀਰਤਨ ਕਥਾ ਸਰਵਣ ਕਰਕੇ ਸਾਹਿਬਾਂ ਦੀ ਬਖਸ਼ਾਂ ਲੈਣੀ ਪਰਮ ਸਕਾਰ ਜੋ ਸਾਧ ਸੰਗਤ ਜੀ, ਉਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਭਾਈ ਸਾਹਿਬ ਹਰਭਜਨ ਸਿੰਘ ਜੀ ਲਹਿਰੀ ਅਤੇ ਉਹਨਾਂ ਦਾ ਜਥਾ, ਜਿਹਨਾਂ ਨੇ ਆਪ ਜੀ ਨੂੰ ਰਾਹੀ ਬਾਣੀ ਦੇ ਕੀਰਤਨ ਸਰਵਣ ਕਰਵਾਏ ਨੇ, ਉਹਨਾਂ ਦਾ ਹਾਰਦਿਕ ਹਾਰਦਿਕ ਧੰਨਵਾਦ। ਹੁਣ ਮੈਂ ਬੇਨਤੀ ਕਰਾਂ ਸਰਦਾਰ ਕਿਰਪਾਲ ਸਿੰਘ ਇਕਪਾਲ ਜੀ ਨੂੰ ਕਿ ਉਹ ਹਰ ਮਹੀਨੇ ਦੀ ਤਰ੍ਹਾਂ ਅੱਜ ਵੀ ਆਪ ਜੀ ਨੂੰ ਆਪਣੇ ਜੋ ਹਿਸਾਬ ਕਿਤਾਬ ਹੈਗਾ ਦੇਣਗੇ ਦੋ ਤਿੰਨ ਮਿੰਟ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਮੈਂ ਤੁਹਾਡੇ ਨਾਲ ਪਿਛਲੇ ਮਹੀਨੇ ਮਈ ਦਾ ਆਪਣੇ ਗੁਰਦੁਆਰਾ ਸਾਹਿਬ ਦਾ ਹਿਸਾਬ ਕਿਤਾਬ ਸਾਂਝਾ ਕਰਨ ਦੀ ਕੋਸ਼ਿਸ਼ ਕਰੂੰਗਾ। ਇਹ ਆਪਣੇ ਪਿਛਲੇ ਮਹੀਨੇ ਦੇ ਖਰਚੇ, ਜਿਵੇਂ ਕਿ ਪੇਰੋਲ ਦਾ ਤਕਰੀਬਨ $78,000 ਲੱਗਿਆ ਹੈਗਾ, ਇਸ ਤਰ੍ਹਾਂ ਹੀ ਮੋਰਟਗੇਜ ਦੀ ਲੋਨ ਪੇਮੈਂਟ 42,000, ਕਥਾ ਕੀਰਤਨ ਜਿਹੜੇ ਆਪਣੇ ਦੋ ਭਾਈ ਪਿੰਦਰਪਾਲ ਸਿੰਘ ਅਤੇ ਹਰਜਿੰਦਰ ਸਿੰਘ ਸ੍ਰੀਨਗਰ ਵਾਲੇ ਆਏ ਸੀ, ਉਹਨਾਂ ਨੂੰ 12,200 ਦਿੱਤਾ। ਇਹਦੇ ਵਿੱਚੋਂ ਅੱਧਾ ਗੁਰਦੁਆਰਾ ਸਾਹਿਬ ਦਾ ਅਤੇ ਅੱਧਾ ਸੰਗਤ ਨੇ ਇਕੱਠਾ ਕਰਕੇ ਦਿੱਤਾ ਸੀ। ਅਤੇ ਇਸ ਤਰ੍ਹਾਂ PG&E ਦਾ ਬਿੱਲ, ਕਲੀਨਿੰਗ ਸਰਵਿਸ ਅਤੇ ਸਾਰੇ ਕਿਚਨ ਦੇ ਇਹ ਸਾਰੇ ਰਲ ਮਿਲਾ ਕੇ ਆਪਣਾ ਤਕਰੀਬਨ $2,00,000 ਦਾ ਪਿਛਲੇ ਮਹੀਨੇ ਦਾ ਖਰਚ ਹੋਇਆ ਹੈਗਾ। ਇਹਦੇ ਨਾਲ ਮੈਂ ਤੁਹਾਨੂੰ ਆਪਣੀ ਜਿਹੜੀ ਗੁਰਦੁਆਰਾ ਸਾਹਿਬ ਦੀ ਇਨਕਮ ਆ ਉਹ ਵੀ ਤੁਹਾਡੇ ਨਾਲ ਸ਼ੇਅਰ ਕਰਨਾ। ਜਿਹੜਾ ਆਪਣੇ ਹਰ ਹਫ਼ਤੇ ਅਸੀਂ ਡਿਪੋਜ਼ਿਟ ਕਰਦੇ ਹਾਂ ਤਕਰੀਬਨ 2,68,000 ਆਪਣੀ ਜਿਹੜੀ ਰੈਗੂਲਰ ਇਨਕਮ ਆ ਉਹ ਇੰਨੀ ਹੋਈ ਹੈਗੀ ਹੈ, ਜਿਹੜਾ ਗੁਰਦੁਆਰਾ ਸਾਹਿਬ ਦਾ ਰੈਵਨਿਊ ਜਾਂ ਆਪਾਂ ਡੋਨੇਸ਼ਨ ਕਹਿ ਲਈਏ। ਅਗਲੀ ਲਾਈਨ ਹੈਗੀ 3,19,000 ਜਿਹੜੀਆਂ ਬਿਗ ਡੋਨੇਸ਼ਨ ਆਈਆਂ ਹੈਗੀਆਂ। ਇਹਨਾਂ ਦੇ ਵਿੱਚ ਆਪਣੇ ਜਗਮੋਹਨ ਸਿੰਘ ਸਾਨੀ ਪਰਿਵਾਰ ਵੱਲੋਂ $1,00,000 ਆਇਆ ਹੈਗਾ, ਰਾਜਦੀਪ ਖੰਗੂਰਾ ਵੱਲੋਂ $75,000 ਆਇਆ, ਇਸੇ ਤਰ੍ਹਾਂ ਹੀ ਜਤਿੰਦਰ ਸਿੰਘ ਭੰਗੂ ਵੱਲੋਂ $10,000 ਆਇਆ, ਅਤੇ ਇਸ ਤਰ੍ਹਾਂ ਹੋਰ ਕਈ ਨਸੀਬ ਸਿੰਘ ਮਾਵੀ ਪਰਿਵਾਰ ਵੱਲੋਂ $5,000, ਇਸ ਤਰ੍ਹਾਂ ਕਈ ਪਰਿਵਾਰਾਂ ਨੇ $5,000-$10,000 ਇਕੱਠਾ ਕਰਕੇ ਦਿੱਤਾ ਹੈਗਾ ਆ। $19,100 ਕੋਈ ਪਰਿਵਾਰ ਗੋਲਕ ਵਿੱਚ ਪਾ ਗਿਆ ਕੈਸ਼, ਅਤੇ ਇਸੇ ਤਰ੍ਹਾਂ $20,000 ਦਾ ਇੱਕ ਚੈੱਕ ਆਇਆ ਜਿਹ 'ਤੇ ਕੋਈ ਨਾਂ ਨਹੀਂ ਲਿਖਿਆ ਹੈਗਾ, ਅਨੋਨੀਮਸ ਗੁਪਤ ਦਾਨ ਦਿੱਤਾ ਕਿਸੇ ਨੇ। ਸੋ ਟੋਟਲ ਰਲਾ ਕੇ 3,19,000 ਜਿਹੜੀ ਸੀ, ਜਿਹੜੀਆਂ ਬਿਗ ਡੋਨੇਸ਼ਨ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਫੰਡ ਵਾਸਤੇ ਆਈਆਂ ਹੈਗੀਆਂ। ਬਾਕੀ ਦੇ ਜਿਹੜੇ ਤੁਸੀਂ ਦੇਖਦੇ ਹੈਗੇ ਆ ਸਾਰੇ ਕ੍ਰੈਡਿਟ ਕਾਰਡ ਦੇ ਆ, ਔਨਲਾਈਨ ਆ, ਸਾਰੇ ਰਲ ਮਿਲਾ ਕੇ $6,47,000 ਤਕਰੀਬਨ ਆਪਾਂ ਗੁਰਦੁਆਰਾ ਸਾਹਿਬ ਦਾ ਰੈਵਨਿਊ ਆਇਆ। ਉਹਦੇ ਵਿੱਚੋਂ ਜੇ ਆਪਾਂ ਖਰਚਾ ਘਟਾ ਲਈਏ ਤਾਂ ਤਕਰੀਬਨ $4,50,000 ਕੰਸਟਰਕਸ਼ਨ ਲਈ ਆਪਾਂ ਟ੍ਰਾਂਸਫਰ ਕੀਤਾ ਹੈ ਕੰਸਟਰਕਸ਼ਨ ਅਕਾਊਂਟ ਦੇ ਵਿੱਚ। ਅਤੇ ਕਾਫੀ ਬਿਗ ਡੋਨੇਸ਼ਨ ਆਈਆਂ, ਮੈਂ ਨਾਂ ਬਹੁਤ ਹੋਈ ਜਾਂਦੇ ਆ, ਪਰ ਜਿਵੇਂ ਨਵਤੇਜ ਸਿੰਘ ਨਾਂ ਲਿਆ, ਹਰੇਕ ਮਹੀਨੇ $4,000 ਦੇ ਜਾਂਦੇ ਆ। ਖੈਰਾ ਪਰਿਵਾਰ ਨੇ $26,000 ਦੇ ਦਿੱਤਾ ਹੈਗਾ, $51,000 ਉਹਨਾਂ ਨੇ ਟੋਟਲ ਦੇਣਾ ਹੈਗਾ ਆ। ਸੰਧੂ ਬ੍ਰਦਰ ਜਿਹੜੇ ਟ੍ਰੇਸੀ ਆਏ, ਉਹਨਾਂ ਨੇ ਹੋਲੇ ਮਹੱਲੇ ਵਾਲੇ ਦਿਨ $50,000 ਦਾ ਚੈੱਕ ਭੇਜਿਆ। ਅਤੇ ਇਸ ਤਰ੍ਹਾਂ ਕਾਫੀ ਡੋਨੇਸ਼ਨ ਆ ਰਹੀਆਂ, ਪਰਿਵਾਰ ਸਾਈਨ ਅਪ ਵੀ ਕਰ ਰਹੇ ਆਟੋਮੈਟਿਕ ਡੋਨੇਸ਼ਨ ਲਈ। ਅਤੇ ਮੈਂ ਸਾਰੇ ਪਰਿਵਾਰਾਂ ਨੂੰ ਬੇਨਤੀ ਕਰਦਾ ਵੀ ਜਿਹਨੇ ਅਜੇ ਸਾਈਨ ਅਪ ਨਹੀਂ ਕੀਤੇ ਪਲੀਜ਼ ਸਾਈਨ ਅਪ ਕਰੋ, ਤਾਂ ਕਿ ਆਪਾਂ ਆਟੋਮੈਟਿਕ ਜਿੰਨਾ ਚਿਰ ਕੰਸਟਰਕਸ਼ਨ ਚੱਲਦੀ ਆ ਉਹ ਆਪਾਂ ਇਹਨੂੰ ਫਿਨਿਸ਼ ਕਰੀਏ। ਮੈਂ ਇੱਥੇ ਸਾਰੇ ਪਰਿਵਾਰਾਂ ਨੂੰ ਸ਼ਾਇਦ ਨਾ ਪਤਾ ਹੋਵੇ, ਬਾਜਵਾ ਸਾਹਿਬ ਆਪਣੇ ਜਿਹੜੇ ਮੁੱਖ ਗ੍ਰੰਥੀ ਹੈਗੇ ਆ, ਜਿੱਦਣ ਕੰਸਟਰਕਸ਼ਨ ਸ਼ੁਰੂ ਹੋਈ ਸੀ ਉਦੋਂ ਤੋਂ ਉਹਨਾਂ ਨੇ ਆਪਣੀ ਤਨਖਾਹ ਬੰਦ ਕਰ ਦਿੱਤੀ, ਸਾਰੀ ਉਹਨਾਂ ਦੀ ਤਨਖਾਹ ਜਿਹੜੀ ਆ ਕੰਸਟਰਕਸ਼ਨ ਲਈ ਜਾ ਰਹੀ ਹੈ ਇਸ ਟਾਈਮ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਕਿਰਤ ਕਿਰਤ ਪ੍ਰਭ ਆਇਆ ਪਰਿਆ ਤੋ ਸਰਣਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਬੇਸਮਾਰ ਅਥਾ ਅਗੰਤ ਅਤੁਲ ਜਿਉਂ ਬੁਲਾਵੋ ਤਿਉਂ ਨਾਨਕ ਦਾਸ ਬੋਲੇ ਪੰਜ ਪਿਆਲੇ ਪੰਜ ਪੀਰ ਛਟਮ ਪੀਰ ਬੈਠਾ ਗੁਰ ਭਾਰੀ ਅਰਜਨ ਕਾਇਆ ਪਲਟ ਕਹਿ ਮੂਰਤ ਹਰ ਗੋਬਿੰਦ ਸਵਾਰੀ ਚੱਲੀ ਪੀੜੀ ਸੋਢੀਆਂ ਰੂਪ ਦਿਖਾਵਣ ਵਾਰੋ ਵਾਰੀ ਦਲ ਭੰਜਨ ਗੁਰ ਸੂਰਮਾ ਵੜ ਜੋ ਦਾਵ ਪਰਉਪਕਾਰੀ ਪਰਮ ਸਨਮਾਨਯੋਗ ਧੰਨ ਧੰਨ ਸਮਰੱਥ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਗੋਦੀ ਚ ਸਭਾਏਮਾਨ ਗੁਰੂ ਸਵਾਰੀ ਗੁਰੂ ਰੂਪ ਸਾਧ ਸੰਗਤ ਜੀਓ ਕਰੋ ਮਨ ਬਿਰਤੀਆਂ ਕਾਗਰ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਾਤਸ਼ਾਹ ਜੀ ਦੀ ਰਹਿਮਤ ਹੋਈ ਆਪ ਸਭ ਤੇ ਜਿਨ੍ਹਾਂ ਨੂੰ ਸ਼ਹਿਨਸ਼ਾਹ ਜੀ ਨੇ ਆਪਣੀ ਗੋਦੀ ਅੰਦਰ ਸਭਾਏਮਾਨ ਹੋਣ ਦਾ ਸੁਭਾਗ ਬਖਸ਼ਿਸ਼ ਕੀਤਾ ਹੈ। ਸਟੇਜ ਵੱਲੋਂ ਗੁਰੂ ਘਰ ਵੱਲੋਂ ਗੁਰੂ ਕੇ ਕੀਰਤਨੀਆਂ ਨੇ ਨਾਮ ਬਾਣੀ ਦੀ ਸ਼ਹਿਬਰ ਲਾਈ ਹੈ। ਵਡਭਾਗੇ ਜੀੜੇ ਲਾਹਾ ਲੈ ਰਹੇ ਨੇ। ਅੱਜ ਕਿਉਂਕਿ ਇਸੇ ਹਫ਼ਤੇ ਚ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਛੇਵੇਂ ਪਾਤਸ਼ਾਹ ਮੀਰੀ ਪੀਰ ਦੇ ਮਾਲਕ ਗੁਰਗੱਦੀ ਤੇ ਸਭਾਨਮਾਨ ਹੋਏ ਸਨ, ਪੁਰਬ ਲੰਘ ਕੇ ਹਟਿਆ ਹੈ। ਇਸ ਲਈ ਅੱਜ ਦਾ ਇਹ ਸਮਾਗਮ ਉਹਨਾਂ ਨੂੰ ਸਮਰਪਿਤ ਹੈ। ਇਸ ਤੋਂ ਪਹਿਲਾਂ ਕਿ ਮੈਂ ਕੋਈ ਇਤਿਹਾਸ ਦੀ ਲੜੀ ਪ੍ਰੰਭ ਕਰਾਂ, ਆਪ ਜੀ ਨਾਲ ਇੱਕ ਬਚਨ ਸਾਂਝਾ ਕਰ ਰਿਹਾ ਹਾਂ। ਸਿੱਖ ਨੇ ਸਿੱਖਣਾ ਹੈ। ਸਿੱਖ ਦਾ ਮਤਲਬ ਵੀ ਜੋ ਆਖਰੀ ਸਵਾਸ ਤੱਕ ਸਿੱਖਦਾ ਰਹਿੰਦਾ, ਸਿੱਖਦਾ ਰਹਿੰਦਾ, ਸਿੱਖਦਾ ਰਹਿੰਦਾ। ਤੇ ਸਿੱਖਣ ਦੇ ਦੋ ਮੇਨ ਸਰੋਤ ਨੇ, ਇੱਕ ਹੈ ਗੁਰਬਾਣੀ ਜਿਹੜੀ ਜਿਉਂ ਦੀ ਤਿਉਂ ਸਤਿਗੁਰ ਸੱਚੇ ਪਾਤਸ਼ਾਹ ਦੀ ਰਹਿਮਤ ਨਾਲ ਕਲਮਬੱਧ ਹੋ ਕਰਕੇ ਮੁੰਦਾਵਣੀ ਮੋਹਰ ਲੱਗ ਕੇ ਤੇ ਸਾਡੇ ਤੇ ਪਹੁੰਚੀ ਹੈ। ਇਸ ਤੋਂ ਸਿੱਖਿਆ ਲੜੀ। ਤੇ ਦੂਸਰਾ ਹੈ ਸਿੱਖ ਇਤਿਹਾਸ, ਜਿਹੜਾ ਗੁਰਬਾਣੀ ਮੁਤਾਬਕ ਗੁਰਸਿੱਖਾਂ ਨੇ ਜੀਵਿਆ ਹੈ। ਹਾਂ, ਇਤਿਹਾਸ ਬਾਰੇ ਕਹਿਣ ਲੱਗਿਆਂ ਸਾਡੇ ਤੇ ਅਲਾਮਾ ਵੀ ਆਉਂਦਾ ਹੈ ਕਿ ਗੁਰਸਿੱਖਾਂ ਨੇ ਇਤਿਹਾਸ ਰਚਿਆ ਹੈ ਲੇਕਿਨ ਲਿਖਿਆ ਨਹੀਂ। ਇਹਦਾ ਕਰਕੇ ਬਹੁਤ ਸਾਰੇ ਸਾਡੇ ਇਤਿਹਾਸ ਦੇ ਵਿੱਚ ਰਲਾ ਗੱਡ ਜਿਹਾ ਹੋਇਆ, ਕੁਝ ਜਾਣ ਬੁੱਝ ਕੇ ਮਿਲਾਵਟ ਕੀਤੀ ਗਈ, ਕੁਝ ਅੰਨੀ ਸ਼ਰਧਾ ਨਾਲ ਅਸੀਂ ਲੋੜ ਤੋਂ ਵੱਧ ਭਾਵੁਕ ਹੋ ਕਰਕੇ ਉਹ ਲਿਖ ਗਏ ਜੋ ਗੁਰਬਾਣੀ ਅਨੁਸਾਰ ਨਹੀਂ ਸੀ ਹੋਣਾ ਚਾਹੀਦਾ। ਤੇ ਤੀਸਰਾ, ਜਾਂ ਮੱਖੀ ਤੇ ਮੱਖੀ ਮਾਰੀ ਗਈ, ਇੱਕ ਨੇ ਲਿਖਤਾ, ਦੂਜੇ ਨੇ ਉਹਦੀ ਕਾਪੀ ਕਰਤੀ, ਤੀਜੇ ਉਹਨੇ ਕਾਪੀ ਕਰਤੀ, ਐਵੇਂ ਚੱਲਿਆ। ਸਾਡੇ ਬਹੁਤ ਵੱਡੇ ਇਤਿਹਾਸਕਾਰ ਡਾਕਟਰ ਗੰਡਾ ਸਿੰਘ ਜੀ ਹੋਏ ਨੇ, ਉਹਨਾਂ ਨੇ ਇਤਿਹਾਸ ਤੇ ਇੱਕ ਪੁਸਤਕ ਲਿਖਣ ਲੱਗਿਆ ਤੇ ਮੁੱਖ ਬੰਦ ਵਿੱਚ ਇੱਕ ਛੋਟਾ ਜਿਹਾ ਬਚਨ ਲਿਖਿਆ ਬੜਾ ਪਿਆਰਾ। ਹਰ ਗੁਰਸਿੱਖ ਲਈ ਜ਼ਰੂਰੀ ਹੈ ਜਿਹਨੇ ਇਤਿਹਾਸ ਪੜ੍ਹਨਾ, ਜਿਹਨੇ ਇਤਿਹਾਸ ਸੁਣਨਾ ਹੈ। ਉਹ ਕਹਿੰਦੇ ਨੇ ਸਾਡਾ ਇਤਿਹਾਸ ਲਿਖਣ ਵਾਲੇ ਨੇ ਨਾਵਾਂ ਥਾਵਾਂ ਥਿੱਠਾਂ ਤਰੀਕਾਂ ਵਿੱਚ ਬਹੁਤ ਸਾਰਾ ਅੰਤਰ ਆ ਜਾਂਦਾ ਹੈ। ਇਤਿਹਾਸ ਤੇ ਇੱਕ ਬੁਲਾਰਾ ਇਸ ਪ੍ਰਸੰਗ ਨੂੰ ਕਿਸੇ ਹੋਰ ਢੰਗ ਨਾਲ ਕਹਿ ਕੇ ਜਾਂਦਾ, ਨਾਵਾਂ ਥਾਵਾਂ ਥਿੱਤਾਂ ਤਰੀਕਾਂ ਦਾ ਅੰਤਰ ਪੈ ਜਾਂਦਾ, ਦੂਜਾ ਕਿਸੇ ਹੋਰ ਢੰਗ ਨਾਲ ਕਹਿੰਦਾ ਤੇ ਸੰਗਤ ਦੁਬਧਾ ਵਿੱਚ ਪੈ ਜਾਂਦੀ ਹੈ। ਉਹ ਕਹਿਣ ਲੱਗਾ ਮੈਂ ਇਤਿਹਾਸ ਤੇ ਲਿਖਣ ਲੱਗਾ, ਲੇਕਿਨ ਇੱਕ ਗੱਲ ਚੇਤੇ ਰੱਖਿਓ, ਮੁੱਖ ਬੰਦ ਦੇ ਵਿੱਚ ਨਿੱਕੀ ਜਿਹੀ ਘਟਨਾ ਉਹਨੇ ਜ਼ਿਕਰ ਕੀਤੀ। ਕਹਿਣ ਲੱਗੇ ਬੱਚੇ ਨੂੰ ਸਕੂਲ 'ਚ ਨਾ ਕਾਂ ਅਤੇ ਲੂੰਬੜੀ ਦੀ ਕਹਾਣੀ ਪੜ੍ਹਾਈ ਜਾਂਦੀ ਹੈ, ਹਿੰਦੀ 'ਚ, ਪੰਜਾਬੀ 'ਚ, ਅੰਗਰੇਜ਼ੀ 'ਚ, ਮਾਸਟਰਾਂ ਦੀ ਮਾਰ ਖਾ ਖਾ ਕੇ ਚੇਤੇ ਕਰਦੇ ਰਹੇ ਅਸੀਂ ਵੀ। ਕਹਿਣ ਲੱਗਾ ਉਹਦਾ ਮਕਸਦ ਹੈ, ਕਹਾਣੀ ਪਾਉਣ ਪਿੱਛੇ ਕੋਈ ਮਕਸਦ ਹੈ, ਅਤੇ ਜੇ ਬੱਚਾ ਕਹੇ ਵੀ ਕਾਂ ਅਤੇ ਲੂੰਬੜੀ ਗੱਲਾਂ ਹੀ ਨਹੀਂ ਕਰਦੇ ਤਾਂ ਫਿਰ ਬਾਕੀ ਕੀ ਰਹਿ ਜਾਂਦਾ। ਕਿਉਂ ਕਹਿ ਲਈਏ ਵੀ ਉਹ ਕਿਹੜਾ ਵਾਰ ਸੀ, ਸੋਣ ਸੀ, ਮੰਗਲ ਸੀ, ਕਿਹੜਾ ਰੁੱਤ ਸੀ, ਕਿਹੜਾ ਸਮਾਂ ਸੀ, ਕਿੰਨੇ ਵਜੇ ਦੀ ਗੱਲ ਹੈ, ਕਿਹੜਾ ਦਰਖਤ ਸੀ ਜਿੱਥੇ ਬੈਠਿਆ ਸੀ ਕਾਂ। ਹੋਇਆ ਕੀ ਵੀ ਕਾਂ ਦੇ ਮੂੰਹ ਵਿੱਚ ਕਿਤੇ ਸਵੇਰੇ ਸਵੇਰੇ ਪਨੀਰ ਦਾ ਟੁਕੜਾ ਮਿਲ ਗਿਆ, ਕਾਂ ਬਹਿ ਕੇ ਖਾਣ ਦੇ ਮੂਡ ਵਿੱਚ ਹੈ, ਥੱਲਿਓਂ ਲੂੰਬੜੀ ਲੰਘੀ। ਡਾਕਟਰ ਸਾਹਿਬ ਨੇ ਲਿਖਿਆ, ਇਸ਼ਾਰਾ ਹੀ ਦਿੱਤਾ, ਉਹਦੇ ਮੂੰਹ 'ਚ ਪਾਣੀ ਆਇਆ, ਚਲਾਕ ਜਾਨਵਰ ਹੈ, ਕਾਂ ਭਰਾ ਦੀ ਸੇਵਾ ਸ਼ੁਰੂ ਕੀਤੀ ਵੀ ਕਾਂ ਕਿੱਥੇ ਰਹਿੰਦਾ ਹੈ, ਤੇਰੀ ਮਿੱਠੀ ਬੋਲੀ ਨੂੰ ਮੇਰੇ ਕੰਨ ਤਰਸ ਗਏ, ਕਿੰਨਾ ਚੰਗਾ ਹੋਵੇ ਅੱਜ ਤੂੰ ਮਿਲਤੇ ਪਿਆ, ਕਿਤੇ ਦੋ ਬੋਲ ਸੁਣਾ ਦੇਵੇਂ ਅਤੇ ਮੇਰਾ ਦਿਨ ਵਧੀਆ ਲੰਘੇ। ਹੁਣ ਕਾਂ ਭਰਾ ਲੂੰਬੜੀ ਦੀਆਂ ਗੱਲਾਂ ਵਿੱਚ ਆ ਗਏ, ਆਪਣੀ ਮਿੱਠੀ ਜ਼ਬਾਨ ਨਾਲ ਬੋਲਣ ਲੱਗੇ, ਮੂੰਹ ਵਿੱਚੋਂ ਪਨੀਰ ਦਾ ਟੁਕੜਾ ਡਿੱਗਿਆ, ਲੂੰਬੜੀ ਨੇ ਖਾ ਲਿਆ, ਹੋ ਗਈ ਤੇ ਹੋ ਗਈ। ਪੜ੍ਹੀ ਹੈ ਸਭ ਨੇ। ਹੁਣ ਬੱਚਾ ਇਹਦਾ ਮਤਲਬ ਨਹੀਂ ਵੀ ਕਾਹਤੇ ਬੈਠੇ ਸੀ, ਕੀ ਵਾਰ ਸੀ, ਮਤਲਬ ਉਹਦੇ ਕਹਾਣੀ ਪੜਾਉਣ ਦੇ ਪਿੱਛੇ ਮਕਸਦ ਹੈ, ਜਿਸ ਲਈ ਪੜ੍ਹਾਈ ਜਾਂਦੀ, ਮੌਰ ਜਿਹਨੂੰ ਕਿਹਾ ਜਾਂਦਾ, ਜਿਹਨੂੰ ਸਿੱਟਾ ਕਿਹਾ ਜਾਂਦਾ ਹੈ। ਕਹਿਣ ਲੱਗੇ ਉਹ ਹੈ ਸੰਸਾਰ ਦੇ ਲੋਕੋ, ਕਿਸੇ ਦੀਆਂ ਗੱਲਾਂ ਵਿੱਚ ਆ ਕੇ ਜਦੋਂ ਆਪਣਾ ਵਜੂਦ, ਆਪਣੀ ਹਸੀਅਤ ਭੁੱਲ ਜਾਓਗੇ ਤੇ ਮੂੰਹ ਆਈ ਰੋਜੀ ਤੋਂ ਵੀ ਹੱਥ ਧੋ ਕੇ ਬਹਿ ਜਾਓਗੇ। ਆਹ ਉਹਦੇ ਵਿੱਚ ਪਕੜਨ ਵਾਲੀ ਬਾਤ, ਨਾਵਾਂ ਥਾਵਾਂ ਤਰੀਕਾਂ ਤਰੀਕਾਂ ਨੂੰ ਛੱਡ ਦਿਓ ਜਦੋਂ ਸਾਖੀ ਪੜ੍ਹਦੇ, ਜਦੋਂ ਇਤਿਹਾਸ ਪੜ੍ਹਦੇ, ਤੇ ਉਹਦੇ ਵਿੱਚੋਂ ਮਿਲਣ ਵਾਲੀ ਸਿੱਖਿਆ ਨੂੰ ਘੁੱਟ ਕੇ ਪੱਲੇ ਨਾਲ ਬੰਨ ਲਓ। ਬਸ ਇਹ ਹੈ ਗੁਰ ਇਤਿਹਾਸ ਨੂੰ ਪੜ੍ਹਨ ਤੇ ਸੁਣਨ ਦਾ ਤਰੀਕਾ। ਕਿਉਂਕਿ ਅੱਜ ਇਤਿਹਾਸ ਦੀ ਗੱਲ ਕਰਨੀ ਹੈ। ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ 25 ਸਾਲ ਗੁਰਗੱਦੀ ਤੇ ਸਭਾਏਮਾਨ ਰਹੇ, ਗੁਰਬਾਣੀ ਰਚਨ ਕੀਤੀ ਹੈ, ਸ਼ਹਿਰ ਵਸਾਏ ਹਨ, ਆਦਿ ਗ੍ਰੰਥ ਦੀ ਸੰਪਾਦਨਾ ਕੀਤੀ ਹੈ। ਬਹੁਤ ਵੱਡਾ ਕਰਮ ਹੈ, ਮਨੁੱਖਤਾ ਨੂੰ ਜਾਗਰੂਕ ਕਰਕੇ ਏਕ ਪਿਤਾ ਏਕ ਥਿਆ ਬਾਰਕ ਦੀ ਬਾਤ ਸਮਝਾਈ, ਕਾਲ ਪੈ ਗਿਆ, ਲੋਕਾਂ ਦੀ ਸੇਵਾ ਕੀਤੀ, ਆਪਣੇ ਪਰਿਵਾਰ ਸਮੇਤ ਲਾਹੌਰ ਦੀਆਂ ਗਲੀਆਂ ਵਿੱਚ ਗੁਰੂ ਕੀ ਗੋਲਕ ਦਾ ਮੂੰਹ ਲੋਕਾਂ ਦੀ ਸਿਹਤ ਜਾਬੀ ਵਾਲੇ ਪਾਸੇ ਲਾ ਦਿੱਤਾ ਗਿਆ। ਗੁਰਸਿੱਖ ਨਾਲ ਨੇ ਦਿਨ ਰਾਤ ਇੱਕ ਕੀਤਾ ਹੋਇਆ, ਜਿਹੜਾ ਚੜ੍ਹਾਈ ਕਰ ਜਾਂਦਾ ਹੈ, ਜੇ ਮੁਸਲਮਾਨ ਤੇ ਦਫਨਾਉਣ ਦਾ ਵੀ ਪ੍ਰਬੰਧ ਕੀਤਾ ਹੈ, ਤੇ ਜੇ ਦੂਜੇ ਨੇ ਤੇ ਉਹਨਾਂ ਸੰਸਕਾਰ ਦਾ। ਗੁਰੂ ਸੱਚੇ ਪਾਤਸ਼ਾਹ ਨੇ ਇਵੇਂ ਪਰਉਪਕਾਰ ਦਾ ਆਪਣਾ ਜੀਵਨ ਜਿਹੜਾ ਹੈ ਉਹ ਜਿਉਣਾ ਜਿਉ ਰਹੇ ਨੇ, ਮਨੁੱਖਤਾ ਨੂੰ ਜਾਗਰੂਕ ਕਰ ਰਹੇ ਨੇ, ਲੇਕਿਨ ਸਮੇਂ ਦੀ ਹਕੂਮਤ ਨੂੰ ਚੰਗਾ ਨਾ ਲੱਗਾ, ਚੁਗਲਖੋਰਾਂ ਚੁਗਲੀਆਂ ਮਾਰੀਆਂ, ਜਹਾਂਗੀਰ ਰਾਜਭਾਗ ਤੇ ਬਿਰਾਜਮਾਨ ਹੋ ਗਿਆ ਤੇ ਮੁੱਲਾਂ ਮੁਲਾਣਿਆਂ ਨੇ ਕੰਨ ਭਰੇ, ਇਹ ਝੂਠ ਦੀ ਦੁਕਾਨ ਹੈ, ਇਹ ਇਸਲਾਮ ਦੇ ਪ੍ਰਚਾਰ ਦੇ ਰਾਹ ਵਿੱਚ ਰੋੜਾ ਹੈ, ਕਿਵੇਂ ਨਾ ਕਿਵੇਂ ਇਸ ਨੂੰ ਖਤਮ ਕੀਤਾ ਜਾਏ, ਇਸ ਦੁਕਾਨ ਨੂੰ ਬੰਦ ਕੀਤਾ ਜਾਏ। ਤੇ ਉਹਨਾਂ ਨੂੰ ਲਾਹੌਰ ਵਿਖੇ ਬਲਾ ਕਰਕੇ, ਤੱਤੀ ਤਵੀ ਤੇ ਹੋਰ ਤਸੀਹੇ ਦੇ ਕਰਕੇ ਸ਼ਹੀਦ ਕਰ ਦਿੱਤਾ ਗਿਆ। ਅਗਲੇ ਦਿਨ 'ਚ ਆਪਾਂ ਇਹ ਵਿਚਾਰ ਕਰਾਂਗੇ। ਉਹਨਾਂ ਜਾਣ ਲੱਗਿਆਂ, ਲਾਹੌਰ ਜਾਣ ਲੱਗਿਆਂ, ਆਪਣੇ ਸਪੁੱਤਰ ਇੱਕੋ ਇੱਕ ਸਾਹਿਬਜ਼ਾਦਾ ਹਰਗੋਬਿੰਦ, ਉਹਨਾਂ ਨੂੰ ਆਉਣ ਵਾਲੇ ਸਮੇਂ ਦੇ ਬਾਰੇ ਸੁਚੇਤ ਕੀਤਾ ਹੈ ਕਿ ਅਸਾਂ ਨੇ ਸਰੀਰ ਨੂੰ ਲਾਹੌਰ ਵਿਖੇ ਕੁਰਬਾਨ ਕਰ ਦੇਣਾ ਹੈ। ਸ਼ਾਂਤਮਈ ਰਹਿੰਦਿਆਂ ਹੋਇਆਂ ਅਤੇ ਜੇ ਸ਼ਾਂਤਮਈ ਰਹਿੰਦਿਆਂ ਹੋਇਆਂ ਸਮੇਂ ਦੀ ਹਕੂਮਤ ਨੂੰ ਜ਼ੁਲਮ ਕਰਨ ਤੋਂ ਸਮਝ ਨਾ ਆਈ ਤੇ ਫਿਰ ਤਲਵਾਰ ਚੁੱਕਣੀ ਪਏਗੀ। ਆਪ ਤਲਵਾਰ ਦੇ ਕੇ ਗਏ ਨੇ ਇਤਿਹਾਸਕਾਰ ਕਹਿੰਦੇ ਨੇ। ਔਰ ਇੱਥੋਂ ਤੀਕ ਹੈ ਕਿ ਗੁਰੂ ਪਾਤਸ਼ਾਹ ਨੇ ਆਪ ਆਪਣੇ ਸਾਹਿਬਜ਼ਾਦੇ ਨੂੰ ਬੁਲਾਇਆ, ਕੋਲ ਇੱਕ ਤਲਵਾਰ ਮੰਗਵਾਈ ਗਈ, ਬੱਚੇ ਨੂੰ ਉਸ ਸਾਹਿਬਜ਼ਾਦੇ ਨੂੰ ਦਿੱਤੀ ਗਈ। ਇਤਿਹਾਸਕਾਰਾਂ ਨੇ ਲਿਖਿਆ ਕੁਝ ਨੇ ਕਿ ਕਿਹਾ ਆਪਣੀ ਉਂਗਲ ਨੂੰ ਕੱਟ ਦਿਓ ਨਾ, ਤਾਂ ਤਲਵਾਰ ਉਠਾਈ ਤੇ ਉਂਗਲ ਤੇ ਮਾਰ ਲੱਗੇ, ਸੱਚੇ ਪਾਤਸ਼ਾਹ ਨੇ ਆਪ ਪਕੜ ਲਿਆ। ਉਹ ਸਮਝਾਉਣਾ ਕਰਦੇ ਸਨ ਕਿ ਗੁਰੂ ਦੇ ਹੁਕਮ ਵਿੱਚ ਆਦਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਬੀੜ ਦੇ ਮੁਤਾਬਕ ਜਿਉਣਾ ਕਿਵੇਂ ਹੈ, ਜ਼ੁਲਮ ਦੇ ਖਿਲਾਫ ਜੂਝਣਾ ਕਿਵੇਂ ਹੈ, ਇਹ ਇਸ਼ਾਰੇ ਦੇ ਕੇ ਇੱਕ ਚਿੱਤੇ ਰੱਖਣ ਵਾਲੀ ਬਾਤ ਹੈ ਕਿ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਅਜੇ ਬਚਪਨੇ ਦੇ ਵਿੱਚ ਨੇ ਤੇ ਪਰਿਵਾਰ ਵੱਲੋਂ ਇੰਨੀ ਵਿਰੋਧਤਾ ਹੋਈ ਤਾਏ ਵੱਲੋਂ, ਪ੍ਰਿਥੀ ਚੰਦ ਵੱਲੋਂ। ਕਿੰਨੇ ਵਾਰ ਉਹ ਚਾਹੁੰਦਾ ਸੀ ਕਿ ਗੁਰਗੱਦੀ ਮੇਰਾ ਹੱਕ ਸੀ, ਮੈਂ ਵੱਡਾ ਸਾਂ, ਮੈਨੂੰ ਮਿਲਣੀ ਚਾਹੀਦੀ ਹੈ, ਜੇ ਮੈਨੂੰ ਨਹੀਂ ਮਿਲੀ ਤੇ ਹੁਣ ਮੇਰੇ ਪੁੱਤਰ ਨੂੰ ਮਿਲਣੀ ਚਾਹੀਦੀ ਹੈ। ਉਹਨਾਂ ਨੇ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਨਾਲ ਬਚਪਨ ਵਿੱਚ ਕਈ ਵਾਰ ਕੀਤੇ, ਉਹਨਾਂ 'ਚ ਇੱਕ ਵਾਰ ਹੈ ਵੀ ਇਸ ਨੂੰ ਖਤਮ ਕਰ ਦਿੰਦੇ ਹਾਂ ਅਤੇ ਆਪਣੇ ਆਪ ਗੁਰੂ ਸਾਹਿਬਾਨ ਮੇਰੇ ਵੱਡੇ ਪੁੱਤਰ ਮਿਹਰਬਾਨ ਨੂੰ ਬੜਾ ਪਿਆਰ ਕਰਦੇ ਨੇ ਪੰਚਮ ਪਿਤਾ ਅਤੇ ਗੁਰਗੱਦੀ ਦੇ ਵਾਰਸ ਬਣ ਜਾਂਗੇ, ਕਿ ਚੱਲਦਾ ਰਿਹਾ ਗੁਰੂ ਘਰ ਦੇ ਵਿੱਚ ਵੀ। ਇੱਕ ਦਾਈ ਨੂੰ ਖਰੀਦਿਆ ਗਿਆ ਜਿਹੜੀ ਗੁਰੂ ਪਾਤਸ਼ਾਹ ਦੀ ਖੜਾਵੀ ਸੀ, ਉਹਦੇ ਥਣਾਂ ਨੂੰ ਜ਼ਹਿਰ ਲਾ ਕੇ ਅਤੇ ਕਿਹਾ ਇਸ ਬਾਲਕ ਨੂੰ ਦੁੱਧ ਚੰਘਾ ਦਿਓ, ਬੱਚਾ ਅਣਜਾਣ ਹੈ, ਆਣਾ ਹੈ, ਚੁੰਘੇਗਾ ਦੁੱਧ, ਜ਼ਹਿਰ ਦਾ ਹੋਏਗਾ ਅਸਰ ਅਤੇ ਇਹ ਖਤਮ ਹੋ ਜਾਏ। ਵਿਰੋਧੀ ਇਹ ਕੰਮ ਕਰਨਾ ਚਾਹੁੰਦਾ ਹੈ, ਲੇਕਿਨ ਸੁਚੇਤ ਬਾਲਕ ਨੇ ਕਿੰਨੇ ਯਤਨ ਉਹਦੇ ਸਾਰੇ ਫੇਲ ਕਰ ਦਿੱਤੇ, ਦੁੱਧ ਨੂੰ ਮੂੰਹ ਨਾ ਲਾਇਆ ਬਲਕਿ ਉਹ ਜ਼ਹਿਰ ਦਾ ਅਸਰ ਉਸ ਕਹਿੰਦੇ ਦਾਈ 'ਤੇ ਹੋ ਗਿਆ, ਤੜਪ ਤੜਪ ਕੇ ਮਰ ਗਈ। ਯਾਦ ਰੱਖਿਓ, ਵਿਰੋਧੀ ਹਮੇਸ਼ਾ ਤੁਹਾਡੇ ਮੂੰਹ ਵਿੱਚ ਜ਼ਹਿਰ ਦਾ ਥਣ ਪਾਉਣ ਨੂੰ ਤਿਆਰ ਰਹਿੰਦਾ ਹੈ। ਸੁਚੇਤ ਗੁਰਸਿੱਖ ਉਹਦੇ ਬਹਿਲਾਵੇ ਵਿੱਚ ਨਹੀਂ ਆਉਂਦਾ। ਅੱਜ ਵੀ ਗੁਰਬਾਣੀ ਨਾਲ ਜੋੜ ਕੇ, ਹੋਰਨਾਂ ਗ੍ਰੰਥਾਂ ਨਾਲ ਸਾਨੂੰ ਜੋੜ ਕੇ ਜ਼ਹਿਰ ਦੇਣ ਦਾ ਯਤਨ ਕੀਤਾ ਜਾ ਰਿਹਾ। ਸੁਚੇਤ ਹੋਣ ਦੀ ਲੋੜ ਹੈ। ਗੁਰੂ ਪਾਤਸ਼ਾਹ ਕਿਰਪਾ ਕਰੇ, ਲਾਹੌਰ ਸੱਚੇ ਪਾਤਸ਼ਾਹ ਸ਼ਹੀਦ ਹੋ ਗਏ, ਪੰਚਮ ਪਾਤਸ਼ਾਹ ਜੀ ਗੁਰਗੱਦੀ 'ਤੇ ਸੁਭਾਏਮਨ ਦਾ ਮੌਕਾ ਆ ਗਿਆ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ। ਬਾਬਾ ਬੁੱਢਾ ਜੀ ਕਿਉਂਕਿ ਇਹ ਕਰਮ ਕਰਦੇ ਆ ਰਹੇ ਨੇ ਪਿਛਲੀਆਂ ਪਾਤਸ਼ਾਹੀਆਂ ਤੋਂ ਗੁਰਿਆਈ ਦਾ ਤਿਲਕ ਦੇਣ ਦਾ, ਉਹਨਾਂ ਨੇ ਦੋ ਤਲਵਾਰਾਂ ਧਾਰਨ ਕਰਵਾਈਆਂ, ਮੀਰੀ ਪੀਰੀ ਦੀਆਂ ਤਲਵਾਰਾਂ। ਤਖ਼ਤ 'ਤੇ ਬਿਰਾਜਮਾਨ ਹੋਏ ਅਤੇ ਬਿਰਾਜਮਾਨ ਹੁੰਦੇ ਸਾਰ ਮੇਰੇ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸ੍ਰੀ ਹਰਿਮੰਦਰ ਸਾਹਿਬ ਦੇ ਸਾਹਮਣੇ ਰਾਜਨੀਤੀ ਦਾ ਪ੍ਰਤੀਕ ਤਖ਼ਤ ਦੀ ਰਚਨਾ ਕੀਤੀ, ਜਿਸ ਨੂੰ ਕੇਵਲ ਅਤੇ ਕੇਵਲ ਬਾਬਾ ਬੁੱਢਾ ਜੀ ਅਤੇ ਬਾਬਾ ਭਾਈ ਗੁਰਦਾਸ ਜੀ ਨੇ ਸਾਰੀ ਕੀਤੀ, ਹੋਰ ਕਿਸੇ ਮਜ਼ੂਰ ਨਾਲ ਹੱਥ ਲਗਾਇਓ, ਬੁੱਢੇ ਔਰ ਗੁਰਦਾਸ ਬਣਾਇਓ। ਤਖ਼ਤ ਦੀ ਰਚਨਾ ਦਾ ਮਕਸਦ ਸੀ ਕਿ ਅਜਿਹਾ ਤਖ਼ਤ ਰਚਿਆ ਜਾਏ ਜੋ ਅਕਾਲ ਦਾ ਹੋਵੇ, ਜਿੱਥੋਂ ਦਾ ਹੁਕਮ ਕਦੀ ਟਾਲਿਆ ਨਾ ਜਾ ਸਕੇ, ਇੱਕ ਵਾਰ ਕੀਤਾ ਤਾਂ ਸਦੀ ਵੀ ਹੋਵੇ। ਕਿਉਂਕਿ ਰਾਜਨੀਤਿਕ ਤਖ਼ਤਾਂ 'ਤੇ ਜਦੋਂ ਰਾਜ ਭਾਗ ਬਦਲ ਜਾਂਦਾ ਹੈ, ਇੱਕ ਰਾਜਾ ਗਿਆ ਦੂਜਾ ਆ ਗਿਆ ਅਤੇ ਉਹਦੇ ਨਾਲ ਹੀ ਕਾਨੂੰਨ ਬਦਲ ਜਾਂਦੇ ਨੇ, ਉੱਥੇ ਹੁਕਮ ਬਦਲ ਜਾਂਦੇ ਨੇ, ਐਸਾ ਤਖ਼ਤ ਦਿੱਲੀ ਦੇ ਤਖ਼ਤ ਨਾਲੋਂ ਉਚਾਈ ਕਰਕੇ ਵੀ ਉੱਚਾ ਰੱਖਿਆ ਗਿਆ ਜਿਹੜਾ ਅਕਾਲ ਨਾਲ ਸੰਬੰਧਿਤ ਸੀ, ਉਹ ਗੱਲ ਵੱਖਰੀ ਹੈ ਵੀ ਅੱਜ ਅਕਾਲ ਦਾ ਹੁਕਮ ਵੀ, ਜਿਹੜਾ ਅਕਾਲ ਤਖ਼ਤ ਦਾ ਹੁਕਮ ਵੀ ਅੱਜ ਹੋਰ ਹੁੰਦਾ ਹੈ, ਕੱਲ੍ਹ ਨੂੰ ਹੋਰ ਹੁੰਦਾ ਹੈ, ਬਦਲੇ ਜਾਂਦੇ ਨੇ। ਅੱਜ ਕਿਹਾ ਜਾਂਦਾ, ਕੱਲ੍ਹ ਨੂੰ ਵਾਪਸ ਵੀ ਲਿਆ ਜਾਂਦਾ, ਅੱਜ ਕਿਸੇ ਨੂੰ ਮਾਫ਼ ਕੀਤਾ ਜਾਂਦਾ, ਕੱਲ੍ਹ ਨੂੰ ਉਹ ਹੁਕਮਨਾਮਾ ਫਿਰ ਵਾਪਸ। ਉਹ ਗੱਲਾਂ ਰਹੀਆਂ ਨਹੀਂ ਜਿਸ ਲਈ ਅਕਾਲ ਤਖ਼ਤ ਦੀ ਸਿਰਜਣਾ ਹੋਈ ਸੀ। ਗੁਰੂ ਪਾਤਸ਼ਾਹ ਰਹਿਮਤ ਕਰੇ, ਜਿਹੋ ਜਿਹਾ ਜਥੇਦਾਰ ਆ ਜਾਂਦਾ, ਇਹੋ ਜਿਹੇ ਹੁਕਮਨਾਮੇ ਹੋ ਜਾਂਦੇ ਨੇ, ਉਹੋ ਜਿਹੇ ਕਿਹਨੂੰ ਛੇਕਣਾ ਕਿਹਨੂੰ, ਇਸ ਤੋਂ ਤੀਕ ਕਹਿਣ ਲੱਗ ਪਏ, ਮਖੌਲ ਬਣ ਗਿਆ। ਇੱਕ ਦੂਜੇ ਨੂੰ ਕਹਿੰਦਾ ਜਹੇਦਾਰ ਆਪਣਾ ਜਾਂ ਕੋਈ ਬੰਦਾ ਬੰਦਾ ਛੇਕਣਾ ਹੋਵੇ ਤਾਂ ਦੱਸਿਓ, ਇਹਨਾਂ ਸਾਡੇ ਸਾਹਮਣੇ ਹੀ ਨੇ, ਐਸੀ ਕੋਈ ਬਾਤ ਨਹੀਂ। ਗੁਰੂ ਕਿਰਪਾ ਕਰੇ ਜਿਸ ਮਕਸਦ ਨਾਲ ਛੇਵੇਂ ਪਾਤਸ਼ਾਹੀ ਸਤਿਗੁਰ ਸੱਚੇ ਪਾਤਸ਼ਾਹ ਨੇ ਇਸ ਤਖ਼ਤ ਦੀ ਰਚਨਾ ਕੀਤੀ, ਉਹਦਾ ਮਕਸਦ ਸੀ ਕਿ ਦੇਸ਼ ਦੇ ਕੌਮ ਦੇ ਸਿਰ ਤੋਂ ਗੁਲਾਮੀ ਦਾ ਜਿਹੜਾ ਹੈ ਉਹ ਜੂੜਾ ਲਾਹ ਦਿੱਤਾ ਜਾਏ। ਸ਼ਹਿਨਸ਼ਾਹ ਨੇ ਤਖ਼ਤ ਤੋਂ ਹੁਕਮ ਕੀਤਾ ਹੁਣ ਸ਼ਸਤਰਾਂ ਅਤੇ ਘੋੜਿਆਂ ਦੀ ਜ਼ਰੂਰਤ ਹੈ, ਹੁਣ ਜਵਾਨੀਆਂ ਦੀ ਲੋੜ ਹੈ, ਹੁਣ ਰਾਗੀਆਂ ਦੇ ਨਾਲ ਨਾਲ ਢਾਡੀਆਂ ਦੀ ਲੋੜ ਹੈ, ਕਿਉਂਕਿ ਖੂਨ ਨੂੰ ਗਰਮਾਉਣ ਦੇ ਲਈ ਵੀਰ ਅਸੀਂ ਵਾਰਾਂ ਦੀ ਲੋੜ ਹੈ, ਕਿਉਂਕਿ ਹਾਲਾਤ ਐਸੇ ਬਣੇ ਸਨ ਕਿ ਇੱਕ ਸ਼ਾਂਤਮਈ ਰਹਿੰਦੇ ਹੋਏ ਇੱਕ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਲਾਹੌਰ ਵਿੱਚ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ। ਸਿੱਖ ਜਗਤ ਬੜਾ ਭੈ ਭੀਤ ਸੀ, ਹਾਲਾਤ ਐਸੇ ਬਣੇ ਹੋਏ ਸਨ, ਉਸ ਹਾਲਾਤ ਵਿੱਚੋਂ ਕੱਢਣ ਲਈ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਤਖ਼ਤ ਦੀ ਰਚਨਾ ਕੀਤੀ, ਉਹੋ ਜਿਹੇ ਹੁਕਮ ਦਿੱਤੇ ਜਾਰੀ ਕੀਤੇ ਅਤੇ ਇੱਕ ਪਿੰਡ ਵਿੱਚੋਂ 40-40 ਸਿੰਘ ਸਤਿਗੁਰ ਸੱਚੇ ਪਾਤਸ਼ਾਹ ਦੇ ਜੁਰੀ ਸਿੱਖ ਆਣ ਕੇ ਪੇਸ਼ ਹੋਏ। ਸ਼ਹਿਨਸ਼ਾਹ ਜੀ, ਤਨ ਮਨ ਧਨ ਸਭ ਤੁਹਾਡਾ ਹੈ, ਇਹ ਸਮਰਪਣ ਗੁਰੂ ਨੂੰ ਕੀਤਾ ਕਰਕੇ ਹਾਲਾਤ ਵੇਖ ਕੇ। ਅਤੇ ਗੁਰੂ ਸਾਹਿਬ ਦਾ ਸਵਾਲ ਸੀ, ਭਾਈ ਸਿੱਖੋ ਤੁਹਾਡੀ ਕੀ ਤਮੰਨਾ ਹੋਵੇਗੀ, ਤੁਹਾਡੀ ਮੰਗ ਕੀ ਹੋਏਗੀ? ਅਤੇ ਗੁਰਸਿੱਖਾਂ ਨੇ ਕਿਹਾ ਜਦੋਂ ਕੌਮ 'ਤੇ ਬਿਪਤਾ ਹੋਵੇ ਨਾ ਉਦੋਂ ਸਿੱਖ ਦੀ ਕੋਈ ਮੰਗ ਨਹੀਂ ਹੋਇਆ ਕਰਦੀ, 6 ਮਹੀਨਿਆਂ ਬਾਅਦ ਸਾਨੂੰ ਕੁੜਤਾ ਇੱਕ ਮਿਲ ਜਾਣਾ ਚਾਹੀਦਾ ਤਨ ਕੱਜਣ ਦੇ ਲਈ ਅਤੇ ਰੁੱਖਾ ਸੁੱਖਾ ਪ੍ਰਸ਼ਾਦਾ ਜਿਉਣ ਲਈ 2 ਪ੍ਰਸ਼ਾਦੇ ਚਾਹੀਦੇ ਨੇ, ਬਸ ਇੰਨਾ ਕੁ ਮਿਲੀ ਜੇ ਤਾਂ ਕਾਫ਼ੀ ਹੈ, ਬਾਕੀ ਸੱਚੇ ਪਾਤਸ਼ਾਹ ਜਿਵੇਂ ਹੁਕਮ ਕਹੋਗੇ ਜਿੱਥੇ ਵਰਤੋਗੇ ਜਿੱਥੇ ਕਹੋਗੇ ਇਹ ਗੁਰਸਿੱਖ ਤੁਹਾਡੇ ਹੁਕਮਾਂ ਮੁਤਾਬਕ ਸਮਰਪਿਤ ਨੇ। ਗੁਰੂ ਪਾਤਸ਼ਾਹ ਜੀ ਦੇ ਢਾਡੀ ਜਥੇ ਨੂੰ ਨਵਾਜਿਆ, ਢਾਡੀ ਜਥੇ ਆ ਕੇ ਗੁਰੂ ਕੀ ਹਜ਼ੂਰੀ 'ਚ ਵਾਰ ਪੇਸ਼ ਕੀਤੀ। ਇਸ ਹਾਲਾਤ ਨੂੰ ਨਾ ਖੂਬ ਨੱਥੇ ਅਤੇ ਅਬਦੁੱਲੇ ਨੇ ਪੇਸ਼ ਕੀਤਾ, 2 ਤਲਵਾਰੀ ਵਧੀਆਂ ਜੋ ਤਖ਼ਤ 'ਤੇ ਬਿਰਾਜਮਾਨ ਹੋਏ ਨੇ ਜਦੋਂ ਗੁਰਗੱਦੀ ਦਾ ਸਮਾਗਮ ਹੋਇਆ ਹੈ। 2 ਤਲਵਾਰੀ ਵਧੀਆਂ, ਇੱਕ ਅਮੀਰੀ ਦੀ, ਇੱਕ ਪੀਰ ਦੀ, ਇੱਕ ਅਜਮਤ ਦੀ, ਇੱਕ ਰਾਜ ਦੀ, ਇੱਕ ਰਾਖੀ ਕਰੇ ਵਜੀਤ ਅਤੇ ਅਖੀਰ 'ਚ ਜਾ ਕੇ ਕਹਿਣ ਲੱਗੇ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਸਨਮੁਖ ਇਸ਼ਾਰਾ ਕਰਕੇ ਗੁਰੂ ਪਾਤਸ਼ਾਹ ਵੱਲ, ਸਮੇਂ ਦੇ ਬਾਦਸ਼ਾਹ ਦੀ ਪੱਗ ਨੂੰ ਰੋਲ ਕੇ ਰੱਖਤਾ। ਜਦੋਂ ਇਹ ਗੱਲ ਕਹੀ, ਪੱਗ ਤੇਰੀ ਕੀ ਜਹਾਂਗੀਰ, ਹੇ ਸੱਚੇ ਪਾਤਸ਼ਾਹ ਤੇਰੀ ਪੱਗ ਦੇ ਸਾਹਮਣੇ ਜਹਾਂਗੀਰ ਦੀ ਪੱਗ ਦੀ ਕੀ ਅਹਿਮੀਅਤ ਹੈ, ਇਹਨੂੰ ਝੁਕ ਝੁਕ ਕੇ ਲੋਕ ਸਲਾਮਾਂ ਕਰਦੇ, ਸੱਚੇ ਪਾਤਸ਼ਾਹ ਹੈ। ਅਤੇ ਖਿਆਲ ਕਰੇ ਉਹ ਢਾਡੀ ਸਿੰਘਾਂ ਨੂੰ ਐਸਾ ਨਵਾਜਿਆ, ਕਹਿਣ ਲੱਗੇ ਇਹਨਾਂ ਨੂੰ ਸੋਨੇ ਦੀਆਂ ਢਾਡਾਂ ਢੱਡਾਂ ਦੇ ਦਿਓ, ਹਾਥੀ 'ਤੇ ਸਵਾਰੀ ਕਰਕੇ ਪਿੰਡ ਪਿੰਡ ਪ੍ਰਚਾਰ ਕਰਨ। ਇੱਕ ਚੇਤਾ ਰੱਖਣ ਦੀ ਲੋੜ ਹੈ, ਮੇਰੀ ਕੌਮ ਦਾ ਜੇ ਖੂਨ ਗਰਮਾਉਣਾ ਹੈ, ਇਤਿਹਾਸ ਨੂੰ ਜਿੰਦਾ ਰੱਖਣਾ ਤਾਂ ਢਾਡੀ ਦੇ ਕਵੀਸ਼ਰ ਬਹੁਤ ਜ਼ਰੂਰੀ ਨੇ। ਗਿਣਤੀ ਘੱਟ ਰਹੀ ਹੈ, ਕਾਰਨ ਉਹਦੇ ਕਈ ਵੀ ਹੋ ਸਕਦੇ ਨੇ। ਅਤੀ ਜ਼ਰੂਰੀ ਹੈ ਗੁਰਬਾਣੀ ਰਾਗੀ ਸਿੰਘਾਂ ਰਾਹੀਂ ਅਤੇ ਇਤਿਹਾਸ ਢਾਡੀ ਅਤੇ ਕਵੀਸ਼ਰਾਂ ਰਾਹੀਂ ਸ਼ਰਵਣ ਕੀਤਾ ਜਾਏ, ਫਿਰ ਪਤਾ ਲੱਗਦਾ ਸਾਡਾ ਇਤਿਹਾਸ ਕੀ ਹੈ। ਇਹ ਅਤੀ ਜੋ ਇਤਿਹਾਸ ਵੀ ਜ਼ਰੂਰੀ ਹੈ ਸਿੱਖਣਾ, ਸਾਖੀ ਸਿਖਾਉਣ ਲਈ ਆਉਂਦੀ ਹੈ ਕੋਈ ਵੀ ਸਾਖੀ, ਅਤੇ ਸਾਖੀ ਵਿੱਚੋਂ ਜਿਵੇਂ ਮੈਂ ਪਹਿਲਾਂ ਜ਼ਿਕਰ ਕੀਤਾ ਉਹਦੇ ਵਿੱਚੋਂ ਨਿਚੋੜ ਨੂੰ ਪਕੜ ਲੈਣਾ ਆਪਾਂ ਨੇ। ਭਾਈ ਮਰਦਾਨੇ ਜੀ ਨੂੰ ਜੋ ਭੁੱਖ, ਅਸੀਂ ਗੱਲ ਕਰ ਦਿੰਦੇ ਮਰਦਾਨੇ ਭੁੱਖ ਲੱਗ ਗਈ ਜੀ, ਉਹਨੇ ਕਿਸ ਚੇਪਾ ਛਕਾਉਣ ਨੂੰ ਚਾਹੀਦਾ, ਸ਼ਹਿਨਸ਼ਾਹ ਕਹਿਣ ਲੱਗੇ ਚੰਗਾ ਵੀ ਛਕ ਜਾ, ਰੀਠੇ ਛਕੇ ਸਨ ਨਾ, ਲਾਲਚ ਨਾ ਕਰੀ। ਇਸ਼ਾਰਾ ਹੈ ਸਾਡੇ ਲਈ, ਭਾਈ ਸਿੱਖਾ ਭਾਈ ਮਰਦਾਨੇ ਨੇ ਕਹਿੰਦੇ ਖਾ ਕੇ ਬੜਾ ਆਨੰਦ ਅੰਮ੍ਰਿਤਮਈ ਖਾਈ ਜਾਵੇ ਛਕੀ ਜਾਵੇ ਅਤੇ ਨਾਲ ਗੁਰੂ ਤੋਂ ਕਰਵਾਉਣ ਸੱਚੇ ਪਾਤਸ਼ਾਹ ਕਿਆ ਬਾਤ ਹੈ ਤੇਰੀ, ਜ਼ਹਿਰ ਵਰਗੇ ਹੁੰਦੇ ਨੇ ਅਤੇ ਅੱਜ ਤੇਰੀ ਨਦਰ ਹੋ ਗਈ ਅਤੇ ਆਹ ਅੰਮ੍ਰਿਤ ਵਰਗੇ ਖਾ ਕੇ ਰੰਦ ਹੋ ਗਿਆ, 5-7 ਜੇਬ ਵਿੱਚ ਪਾ ਲਏ, ਵੀ ਕੋਈ ਪੁੱਛੇਗਾ ਦੱਸਾਂਗਾ ਰੀਠਿਆਂ ਨੂੰ ਵੀ ਮੇਰਾ ਮਾਲਕ ਮਿੱਠੀਆਂ ਕਰ ਦਿੰਦਾ। ਖਿਆਲ ਕਰ ਜੇ ਗੁਰੂ ਹੈ ਹੀ ਕੌੜਿਆਂ ਨੂੰ ਮਿੱਠੀਆਂ ਕਰਨ ਵਾਲਾ, ਤੁਰੇ ਜਾਂਦੇ ਨੇ ਤੁਰੇ ਤੁਰੇ ਜਾਂਦੇ ਸਾਖੀ ਕਾਰਨ ਸਾਨੂੰ ਸਮਝਾਉਣ ਦਾ ਯਤਨ ਕੀਤਾ,
1: ਕਿੱਥੇ ਵਾਪਰੀ, ਕਿਉਂ ਵਾਪਰੀ ਘਟਨਾ, ਇਹਦਾ ਜ਼ਿਕਰ ਨਹੀਂ। ਉਸ ਚੋਂ ਮਿਲਦਾ ਕਿ ਕਹਿਣ ਲੱਗੇ ਤੁਰੇ ਤੁਰੇ ਜਾਂਦਿਆਂ ਹੱਥ ਨੂੰ ਜੇਬ ਨੂੰ ਵੱਜਾ, ਉਹਦੇ ਵਿੱਚੋਂ ਮਿੱਠੀ ਚੀਜ਼ ਅੰਮ੍ਰਿਤਮਈ ਚੀਜ਼ ਪਈ ਹੋਵੇ, ਟੋਫੀ ਜੇਬ 'ਚ ਪਈ ਹੋਵੇ, ਅਤੇ ਫਿਰ ਜੀ ਕਰਦਾ ਕੱਢ ਕੇ ਪਾ ਲਈਏ। ਤੁਰੇ ਤੁਰੇ ਜਾਂਦਿਆਂ ਇੱਕ ਰੀਠਾ ਉਹਨੇ ਕੱਢ ਕੇ ਅਤੇ ਮੂੰਹ 'ਚ ਪਾਇਆ, ਅਤੇ ਮੂੰਹ 'ਚ ਪਾਉਂਦੇ ਸਾਰ ਥੂ ਥੂ ਕਰਨ ਲੱਗ ਪਿਆ। ਇੰਨਾ ਕੁ ਔਖਾ ਕਿ ਜਿਹੜਾ ਜ਼ਹਿਰ। ਗੁਰੂ ਪਾਤਸ਼ਾਹ ਮੁਸਕਰਾਏ, ਕਹਿਣ ਲੱਗੇ ਮਰਦਾਨਿਆਂ ਕੀ ਹੋ ਗਿਆ? ਕਹਿਣ ਲੱਗਾ ਸ਼ਹਿਨਸ਼ਾਹ ਤੇਰੀਆਂ ਤੂੰ ਜਾਣੇ, ਉੱਥੇ ਨਿਰਾ ਹੀ ਅੰਮ੍ਰਿਤ, ਇੱਥੇ ਨਿਰਾ ਹੀ ਜੈਸ, ਅਤੇ ਗੱਲ ਪਕੜਨ ਵਾਲੀ ਕੀ ਹੈ ਮੇਰੀ ਸੱਚੇ ਪਾਤਸ਼ਾਹ? ਕਹਿਣ ਲੱਗੇ ਮਰਦਾਨਿਆਂ ਬਾਤ ਤਾਂ ਸਿੱਧੀ ਹੈ ਗੁਰਸਿੱਖਾ, ਬਾਤ ਸਿੱਧੀ ਹੈ, ਸਮਝੇ ਨਾ ਸਮਝੇ, ਭਾਈ ਜੇ ਗੁਰੂ ਕੇ ਭਾਣੇ ਵਿੱਚ ਚੱਲੇਗਾ ਨਾ ਸਿੱਖ, ਚੱਲੇਗਾ ਗੁਰੂ ਕੇ ਆਖੇ ਲੱਗ ਕੇ, ਉੱਥੇ ਜ਼ਹਿਰ ਵੀ ਅੰਮ੍ਰਿਤ ਬਣ ਜਾਏਗਾ। ਜਦੋਂ ਗੁਰੂ ਤੋਂ ਬਾਹਰ ਚਲ ਗਿਆ, ਉੱਥੇ ਅੰਮ੍ਰਿਤ ਨੂੰ ਵੀ ਜ਼ਹਿਰ ਬਣਾ ਕੇ ਬਹਿ ਜਾਏਗਾ। ਇਹ ਬਾਤ ਲੈਣ ਵਾਲੀ ਹਿਸਟਰੀ ਦੇ ਵਿੱਚੋਂ, ਇਸ ਲਈ ਇਤਿਹਾਸ ਸੁਣਨਾ ਜ਼ਰੂਰੀ ਹੈ। ਛੇਵੇਂ ਪਾਤਸ਼ਾਹ ਤਖ਼ਤ 'ਤੇ ਬਿਰਾਜਮਾਨ ਹੋਏ, ਢਾਡੀ ਜਥਿਆਂ ਨੇ ਪਿੰਡ ਪਿੰਡ ਪ੍ਰਚਾਰ ਆਰੰਭੇ, ਬੜੀ ਵੱਡੀ ਪੱਧਰ 'ਤੇ ਜਾਗਰੂਕਤਾ ਆਈ, ਗੁਰਸਿੱਖ ਆਏ, ਘੋੜੇ ਚੜ੍ਹਨ ਲੱਗ ਪਏ, ਸ਼ਸਤਰ ਚੜ੍ਹਨ ਲੱਗ ਪਏ, ਸ਼ਿਕਾਰ ਖੇਡਿਆ ਜਾਣ ਲੱਗ ਪਿਆ, ਸ਼ਾਹੀ ਬਾਜ ਪਕੜ ਲਿਆ ਗਿਆ। ਪ੍ਰਤੀਕ ਸਨ ਸਿੱਖ, ਜੇ ਬਾਜ ਨੂੰ ਪਕੜ ਸਕਦੇ ਨੇ, ਕੱਲ੍ਹ ਨੂੰ ਤਾਜ ਨੂੰ ਵੀ ਪਕੜ ਕਰਨਗੇ, ਤਾਜ 'ਤੇ ਵੀ ਕਬਜ਼ਾ ਕਰਨਗੇ, ਮਕਸਦ ਸੀ। ਸਮੇਂ ਦੀ ਹਕੂਮਤ ਨਾਲ ਜਿਹੜੇ ਵਿਰੋਧੀ ਲੋਕ ਸਨ, ਕੰਨ ਭਰਦੇ ਗਏ, ਕੰਨ ਭਰਦੇ ਗਏ। ਆਪਾਂ ਬੰਦੀ ਛੋਟ 'ਤੇ ਬੜਾ ਜ਼ਿਕਰ ਕਰਦੇ ਹਾਂ, ਛੇਵੀਂ ਪਾਤਸ਼ਾਹ ਨੂੰ ਕਿਸੇ ਢੰਗ ਨਾਲ ਕਿਸੇ ਵਲੇਵੇਂ ਵਿੱਚ ਲੈ ਕੇ, ਕਿਸੇ ਕਿਲ੍ਹੇ ਵਿੱਚ ਕੈਦ ਕਰ ਲਿਆ ਗਿਆ। ਗੁਰੂ ਕਾ ਮਕਸਦ ਵੀ ਉੱਥੇ ਜਾਣ ਦਾ ਸੀ, ਗੁਰੂ ਜਾਣਾ ਚਾਹੁੰਦੇ ਸਨ, ਮਕਸਦ ਦੇ ਪਿੱਛੇ ਕੋਈ। ਲੇਕਿਨ ਇੱਕ ਗੱਲ ਚੇਤੇ ਰੱਖਣ ਵਾਲੀ ਹੈ ਕਿ ਗੁਰੂ ਸਾਹਿਬਾਨ ਉੱਥੇ ਰਹਿੰਦੇ ਆ, ਬੜੀ ਛੇਤੀ ਗੁਰੂ ਸਾਹਿਬਾਨ ਨੂੰ ਛੱਡਿਆ ਗਿਆ। ਕੁਝ ਲੋਕਾਂ ਨੇ ਵੱਧ ਘੱਟ ਸਾਲਾਂ ਦਾ ਵੀ ਜ਼ਿਕਰ ਕੀਤਾ, ਉਹ ਆਪਾਂ ਚੱਕਰ 'ਚ ਨਾ ਪਈਏ। ਮੇਰੀ ਕੌਮ ਬੰਦੀ ਛੋੜ ਦਿਵਸ ਮਨਾਉਂਦੀ ਹੈ, ਬੜੇ ਦੀਵੇ ਜਗਾ ਲੈਂਦੇ ਹਾਂ, ਬੜੀ ਆਤਿਸ਼ਬਾਜ਼ੀ ਕਰ ਲੈਂਦੇ ਹਾਂ, ਲੰਗਰ ਵਗੈਰਾ ਲਾ ਲੈਂਦੇ ਹਾਂ। ਪਰ ਜਿਹੜਾ ਸਬਕ ਦਿੱਤਾ ਮੇਰੇ ਮਾਲਕ ਨੇ ਕਿ ਬੰਦੀਆਂ ਨੂੰ ਛਡਾਉਣਾ ਗੁਰੂ ਦਾ ਮਕਸਦ ਹੈ, ਅਤੇ ਗੁਰੂ ਕੇ ਸਿੱਖ ਦਾ ਮਤਲਬ ਸਿੱਖ ਵੀ ਬੰਦੀ ਛੋੜ ਹੈ, ਗੁਰੂ ਕਾ ਸਿੱਖ ਵੀ ਬੰਦੀ ਛੋੜ ਹੈ। ਅੱਜ ਤਰਲੇ ਰਹਿ ਰਹੇ ਹਾਂ ਜੀ, ਸਾਡੇ ਸ਼ਹੀਦਾਂ ਸਾਡੇ ਗੁਰੂ ਕੇ ਜਿਹੜੇ ਕੈਦ ਕੀਤੇ ਸਿੱਖ ਨੇ, ਉਹਨਾਂ ਨੂੰ ਰਿਹਾਈ ਦੇ ਦਿਓ, ਉਹਨਾਂ ਦੀ ਪੂਰੀ ਕਰ ਲਈ ਹੈ, ਜੇ ਤਰਲਿਆਂ ਨਾਲ ਬਾਤ ਨਹੀਂ ਜੀ ਬਣਿਆ ਕਰਦੀ। ਅਸੀਂ ਤਾਂ ਦੂਜਿਆਂ ਨੂੰ ਛਡਾਉਣ ਵਾਲੇ, ਅਸੀਂ ਆਪਣੇ ਵਾਲੀ ਤਰਲੇ ਮਾਨ 'ਤੇ ਆ ਗਏ, ਇਹ ਸਾਡੀ ਜਿਹੜੀ ਨਿਮਾਨਤਾ ਹੈ ਉਚਿਆਈ ਨਹੀਂ ਹੈ। ਇਹ ਤਾਂ ਬਗਾਨੇ ਬਾਦਸ਼ਾਹ ਛਡਾਉਂਦੇ ਨੇ ਵੱਡੇ ਵੱਡੇ ਹਕੂਮਤਾਂ ਦੇ ਪਾਸ। ਅਤੇ ਖਿਆਲ ਕਰਿਓ, ਸਮੇਂ ਦੀ ਹਕੂਮਤ ਨੂੰ ਜਦੋਂ ਗੁਰੂ ਸਾਹਿਬਾਨ ਦਾ ਜਹਾਂਗੀਰ ਨਾਲ ਵਿਚਾਰ ਚਰਚਾ ਹੋਈ, ਪਤਾ ਲੱਗਾ ਵੀ ਇਹ ਕੈਦ ਪਿੱਛੇ ਕੀ ਹੈ, ਗੁਰੂ ਅਰਜਨ ਦੇਵਾਂ ਨੂੰ ਸ਼ਹੀਦ ਕਰਨ ਵਾਲੇ ਪਿੱਛੇ ਕੀ ਹੈ, ਕਿਹੜੀ ਸ਼ਕਤੀ ਹੈ ਪਿੱਛੇ ਕੰਮ ਕਰਦੇ, ਸਮਝ ਲੱਗੀ। ਗੁਰੂ ਪਾਤਸ਼ਾਹ ਨੇ ਜਹਾਂਗੀਰ ਨਾਲ ਸਾਂਝ ਬਣ ਗਏ, ਕਿਉਂਕਿ ਕਰਵਾਉਣ ਵਾਲਾ ਕੋਈ ਹੋਰ ਹੈ ਚੰਦੂ ਵਰਗਾ, ਇਹ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ, ਇਤਿਹਾਸ ਨੂੰ ਪੜ੍ਹਨ ਵਾਲੇ ਗੁਰਸਿੱਖ ਵੀਰ। ਜਹਾਂਗੀਰ ਨਾਲ ਹਮ ਰਕਾਬ ਹੋ ਗਏ, ਜਹਾਂਗੀਰ ਨਾਲ ਸਾਂਝਾਂ ਬਣ ਗਈਆਂ, ਬਾਦਸ਼ਾਹ ਜੇ ਤੇ ਅਸੀਂ ਭਾਂਡਾ ਭੰਨਦੇ ਪਿਓ ਨਾਲ ਸ਼ਹੀਦ ਕੀਤਾ। ਲੇਕਿਨ ਖਿਆਲ ਕਰਿਓ, ਗੁਰੂ ਕਾ ਪਾਵਨ ਇਤਿਹਾਸ ਕਹਿ ਰਿਹਾ ਸ਼ਹੀਦ ਕਰਵਾਉਣ ਵਾਲੇ ਨਾਲੋਂ, ਕਰਨ ਵਾਲੇ ਨਾਲੋਂ ਕਰਵਾਉਣ ਵਾਲਾ ਕਈ ਗੁਣਾ ਦੋਸ਼ੀ ਹੁੰਦਾ ਹੈ, ਮੇਨ ਉਹ ਮਕਸਦ ਹੁੰਦਾ ਹੈ। ਇਸ ਲਈ ਚੰਦੂ ਉਹਦੇ ਨੱਕ 'ਚ ਨਕੇਲ ਪਾਈ ਗਈ, ਜਹਾਂਗੀਰ ਨਾਲ ਹਮਰਕਾਬ ਹੋ ਗਿਆ। ਇਹ ਸਾਡਾ ਇਤਿਹਾਸ। ਅੱਜ ਕੱਲ੍ਹ ਵੱਖਰੀ ਹੈ ਕਿ ਚੰਦੂ ਕਿਆਂ ਨਾਲ ਸਾਡੀ ਸਾਂਝ ਹੈ, ਅਸੀਂ ਉਹਨਾਂ ਨੂੰ ਆਪਣਾ ਸਮਝੀ ਬਦੇ 9 ਮਾਸ ਦਾ ਰਿਸ਼ਤਾ ਉਹਨਾਂ ਨਾਲ ਬਣਾਈ ਬੈਠੇ ਹਾਂ, ਜਿਹੜੇ ਤਖ਼ਤ ਨੂੰ ਢਵਾਉਣ ਵਾਲੇ ਨੇ, ਉਸੇ ਤਖ਼ਤ ਨੂੰ ਜਿਸ ਨੂੰ ਛੇਵੀਂ ਪਾਤਸ਼ਾਹੀ ਜੀ ਨੇ ਆਜ਼ਾਦ ਕਰੋ ਆਪ ਉਪਸਿਰਜਿਆ ਸੀ। ਢਵਾਉਣ ਵਾਲੇ ਤਾਂ ਦੁਸ਼ਮਣ ਹੈ ਨੇ, ਢਵਾਉਣ ਵਾਲੇ ਜਿਹੜੇ ਨੇ ਉਹਨਾਂ ਨਾਲ ਸਾਡੀ ਸਾਂਝ ਪਿਆਲੀ। ਗੁਰੂ ਕਿਰਪਾ ਤੋਂ ਸਚੇਤ ਹੈ ਮੇਰਾ ਮਕਸਦ। ਇਤਿਹਾਸ ਆਪਣੇ ਆਪ 'ਚ ਬਹੁਤ ਕੁਝ ਸਮੋਈ ਬੈਠਾ ਹੈ। ਜਹਾਂਗੀਰ ਨਾਲ ਸਾਂਝ ਬਣ ਗਈ, ਵੱਖੋ ਵੱਖਰੇ ਇਲਾਕੇ 'ਚ ਇਕੱਠੇ ਤੁਰੇ ਨੇ, ਇਕੱਠਿਆਂ ਸ਼ਿਕਾਰ ਖੇਡਣਾ ਬਾਦਸ਼ਾਹ ਦੇ ਨਾਲ। ਇੱਕ ਵਾਰਤਾ ਦਾ ਜ਼ਿਕਰ ਕਰਨਾ, ਇੱਕ ਪਾਤਰ ਦਾ ਜ਼ਿਕਰ ਕਰਨਾ ਇੱਥੇ ਅਤਿ ਜ਼ਰੂਰੀ। ਬਹੁਤ ਸਿੱਖਿਆ ਦਾ ਇੱਕ ਪਾਤਰ ਹੈ, ਸਾਨੂੰ ਸਿਖਾਉਣ ਵਾਲਾ ਪਾਤਰ ਹੈ। ਇੱਕ ਗਰੀਬ ਬੜਾ ਜਿਹਾ ਸਿੱਖ ਬੜੇ ਚਿਰ ਤੋਂ ਲੋਚਦਾ ਹੈ ਕਿ ਕਿਤੇ ਗੁਰੂ ਸਾਹਿਬਾਨ ਇਸ ਇਲਾਕੇ ਵਿੱਚ ਆਉਣ ਅਤੇ ਮੈਂ ਉਹਨਾਂ ਦੇ ਦਰਸ਼ਨਦਾਰੇ ਕਰਾਂ। ਪਤਾ ਲੱਗਿਆ ਸ਼ਹਿਨਸ਼ਾਹ ਆਏ ਹੋਏ ਨੇ। ਰੋਜ਼ ਅਰਦਾਸਾਂ, ਬੇਨਤੀਆਂ, ਜੋਦਰੀਆਂ ਆਪਣੇ ਗਰੀਬੜਾ ਜਿਹਾ ਸਿੱਖ ਘਾ ਹੀ ਕਰਕੇ ਯਾਦ ਕੀਤਾ, ਨਾਂ ਵੀ ਸਿੱਖ ਹਿਸਟਰੀ ਨੇ ਕਿਤੇ ਨਹੀਂ ਲਿਖਿਆ। ਉਹਨੇ ਪੈਸਾ ਟਕਾ ਜੋੜ ਕੇ ਇੱਕ ਟਕਾ ਬਣਾ ਲਿਆ, ਇਹ ਮੈਂ ਗੁਰੂ ਦੇ ਸਨਮੁਖ ਰੱਖਣਾ, ਮੈਂ ਖਾਲੀ ਹੱਥੀਂ ਗੁਰੂ ਕੋਲ ਨਹੀਂ ਜਾਣਾ। ਵੈਸੇ ਸਾਡੇ ਵੀ ਹਿਸਟਰੀ ਇਹ ਗੱਲ ਕਹਿੰਦੀ ਹੈ, ਸਾਡੇ ਰਹਿਤਨਾਮੇ ਵੀ ਕਹਿੰਦੇ ਨੇ, ਬਹੁਤ ਸਾਰੇ ਗ੍ਰੰਥ ਕਹਿੰਦੇ ਨੇ, ਜਦੋਂ ਗੁਰੂ ਕੀ ਹਜ਼ੂਰੀ 'ਚ ਜਾਓ ਖਾਲੀ ਹੱਥੀਂ ਨਾ ਜਾਓ, ਭਾਵੇਂ ਮੁੱਠੀ ਆਟਾ ਲੈ ਕੇ ਜਾਓ। ਸਾਡੇ ਪਿੰਡਾਂ 'ਚ ਅਜੇ ਵੀ ਆਟੇ ਦਾ ਰਿਵਾਜ਼ ਹੈ, ਲੰਗਰਾਂ ਵਿੱਚ ਪੈ ਜਾਏਗਾ। ਸਭ ਦੇਣ ਦੀ ਆਦਤ ਜਿਹੜੀ ਹੈ ਸਿੱਖ ਨੂੰ ਪੈਣੀ, ਦੇਣ ਦੀ ਭਾਵੇਂ ਥੋੜ੍ਹਾ ਦੇ। ਇਹਨੇ ਆਪਣੇ ਪੱਲੇ ਨਾਲ ਕਈ ਦਿਨ ਬੰਨ ਛੱਡਿਆ ਉਹ ਇੱਕ ਟਕਾ, ਵੀ ਮੈਂ ਸੁਣਿਆ ਗੁਰੂ ਸਾਹਿਬ ਆਏ ਨੇ, ਗਰੀਬ ਨਾ ਕੰਮ ਛੱਡ ਸਕਦਾ। ਪਤਾ ਲੱਗਾ ਅੱਜ ਮੇਰੇ ਇਲਾਕੇ 'ਚ ਨੇ ਸਬੱਬ ਨਾਲ, ਬਾਰ ਬਾਰ ਕਹਿੰਦੇ ਟੈਂਟ ਲੱਗਾ ਹੈ, ਗੁਰੂ ਸਾਹਿਬਾਨ ਦਾ ਪੜਾਅ ਹੈ, ਗੁਰਸਿੱਖਾਂ ਪਤਾ ਲੱਗਾ, ਬੜਾ ਚਾਅ, ਬੜੇ ਚਾਅ ਨਾਲ ਗੁਰੂ ਕੀਆਂ ਖੁਸ਼ੀਆਂ ਲੈਣ ਲਈ ਗੁਰੂ ਕੇ ਘੋੜਿਆਂ ਦੀ ਇੱਕ ਪੰਡ ਘਾਹ ਖੋਤੀ, ਉਹਦਾ ਕੰਮ ਹੀ ਹੈ ਸੀ। ਹੁਣ ਘਾਹ ਖੋਤਣ ਵਾਲਾ ਕਿੰਨਾ ਕੁ ਅਮੀਰ ਹੋਏਗਾ ਵਿਚਾਰਾ, ਕਿੰਨੀ ਕੁ ਜਾਇਦਾਦ ਹੁੰਦੀ ਹੈ, ਤਪੜੀ ਅਤੇ ਕਰਮ ਵੀ ਦੋਹੀ 'ਤੇ ਚੀਜ਼ਾਂ ਹੁੰਦੀਆਂ। ਉਹਦੀ ਆਰਥਿਕ ਸਥਿਤੀ ਕਿਹੋ ਜਿਹੀ ਹੈ, ਉਹਨੇ ਪੰਡ ਚੁੱਕੀ, ਬੜਾ ਵਧੀਆ ਜਿਹਾ ਘਾਹ, ਗੁਰੂ ਕੇ ਜਿਹੜੇ ਘੋੜੇ ਨੇ ਗੁਰੂ ਕੇ ਸਿੱਖਾਂ ਦੇ ਘੋੜੇ ਛਕਣਗੇ, ਮੇਰੀ ਕਿਰਤ ਸਫਲੀ ਹੋ ਜਾਏਗੀ। ਗੁਰੂ ਕੇ ਸਿੱਖ ਦੀ ਭਾਵਨਾ ਹੁੰਦੀ ਹੈ। ਜਾ ਕੇ ਤੁਰਿਆ ਗਿਆ, ਪੰਡ ਸਿਰ 'ਤੇ ਰੱਖੀ ਹੋਈ ਅਤੇ ਸਾਹਮਣੇ ਟੈਂਟ ਲੱਗੇ ਨੇ, ਇੱਕ ਛੇਵੀਂ ਪਾਤਸ਼ਾਹੀ ਮਹਾਰਾਜ ਜੀ ਦਾ, ਇੱਕ ਜਹਾਂਗੀਰ ਦਾ। ਤਕਰੀਬਨ ਉਹ ਟੈਂਟਾਂ ਦਾ ਰੂਪ ਰੰਗ ਵੀ ਇੱਕੋ ਜਿਹਾ, ਸਿਪਾਹੀ ਪਹਿਰੇਦਾਰ ਵੀ ਇੱਕੋ ਜਿਹਾ। ਭੁਲੇਖਾ ਖਾ ਕੇ ਅਤੇ ਜਹਾਂਗੀਰ ਦੇ ਤੰਬੂ ਵਿੱਚ ਚਲਾ ਗਿਆ, ਬਾਹਰ ਪੰਡ ਰੱਖ ਦਿੱਤੇ, ਜਾ ਕੇ ਮੱਥਾ ਉਹ ਟਾਕਾ ਰੱਖ ਕੇ ਅਤੇ ਮੱਥਾ ਟੇਕਿਆ, ਹੱਥ ਜੁੜ ਗਏ, ਅਰਦਾਸ ਬੇਨਤੀ ਕਰਨ ਲੱਗਾ, ਹੇ ਸੱਚੇ ਪਾਤਸ਼ਾਹ ਬੜੀ ਕਿਰਪਾ ਕੀਤੀ, ਰਹਿਮਤ ਕੀਤੀ, ਦਰਸ਼ਨ ਹੋ ਗਏ ਨੇ, ਮੇਰਾ ਹਲਤ ਪਲਤ ਸਵਾਰ ਦਿਓ, ਨਾਮ ਦੀ ਦਾਤ ਦੇ ਦਿਓ, ਮੇਰਾ ਅੱਗਾ ਸਵਾਰ ਦਿਓ, ਬੇਨਤੀਆਂ ਕਰਨ ਲੱਗਾ। ਅਤੇ ਜਹਾਂਗੀਰ ਮੁਸਕਰਾਇਆ, ਕਹਿਣ ਲੱਗਾ ਸਿੱਖਾ ਕੋ ਭੁਲੇਖੇ ਨਾਲ ਆ ਗਏ, ਤੇਰੀਆਂ ਇਹ ਬੇਨਤੀਆਂ ਜਿਹੜੀਆਂ ਨਾ, ਇਹ ਮੰਗਾਂ ਇਹ ਉੱਥੋਂ ਅਗਲੇ ਤੰਬੂ ਚੋਂ ਛੇਵੀਂ ਪਾਤਸ਼ਾਹੀ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਪੂਰੀਆਂ ਕਰਨ ਵਾਲੇ ਨੇ, ਮੇਰੇ ਕੋਲੋਂ ਸੰਸਾਰ ਦੀ ਕੋਈ ਵਸਤ ਮੰਗੇ ਮੈਂ ਦੇ ਸਕਦਾ, ਰਾਜਨੀਤਿਕ ਲੋਕ ਦਿੰਦੇ ਨੇ। ਅਤੇ ਉਹ ਜਿਹੜਾ ਕਹਿੰਦਾ ਸੀ ਬੜੇ ਚੰਗੇ ਭਾਗ 'ਤੇ ਦਰਸ਼ਨ ਹੋ ਗਏ, ਹੁਣ ਉਹਨੂੰ ਪਛਤਾਵਾ ਜਾਗਿਆ, ਹਾਏ ਸਿੱਖਾ ਕਿੰਨਾ ਬੇਕਦਰਾ ਹੈ ਤੂੰ, ਕਿੰਨਾ ਅਭਾਗਾ ਹੈ, ਜਿਹੜਾ ਸੀ ਇਸ ਗੁਰੂ ਅੱਗੇ ਝੁਕਣਾ, ਇੱਕ ਰਾਜਨੀਤਿਕ ਅੱਗੇ ਝੁੱਕ ਗਿਆ, ਆਪਣੇ ਆਪ ਨੂੰ ਲਾਹਨਤਾਂ ਪਾਉਣ ਲੱਗ ਪਿਆ, ਇੰਨਾ ਮੰਦ ਕਰਮਾ ਮੈਂ, ਗੁਰਸਿੱਖ ਦਾ ਸੀਸ ਗੁਰੂ ਤੋਂ ਬਿਨਾਂ ਕਿਸੇ ਹੋਰ ਅੱਗੇ ਝੁੱਕ ਕਿਵੇਂ ਜਾਏ, ਨਹੀਂ ਝੁਕਣਾ ਚਾਹੀਦਾ, ਪਰ ਝੁੱਕਦਾ ਪਿਆ। ਰਾਜਨੀਤਿਕ ਅੱਗੇ ਤਾਂ ਬਿਲਕੁਲ ਨਹੀਂ ਝੁਕਣਾ ਚਾਹੀਦਾ, ਪਰ ਉਹ ਝੁੱਕਦਾ ਉੱਥੇ ਜ਼ਿਆਦਾ, ਮੂੰਹ ਸਾਡਾ ਦਿੱਲੀ ਵੱਲ ਨੂੰ ਜ਼ਿਆਦਾ ਹੈ। ਅਤੇ ਖਿਆਲ ਕਰੇ ਦਿੱਲੀ ਤਖ਼ਤ ਵੱਲ ਨੂੰ ਮੂੰਹ ਕਰਾਂਗੇ ਅਤੇ ਅਕਾਲ ਤਖ਼ਤ ਵੱਲ ਨੂੰ ਸਾਡੀ ਪਿੱਠ ਹੋ ਹੀ ਜਾਣੀ, ਸੁਭਾਵਿਕ ਹੈ, ਸੁਚੇਤ ਹੋਣ ਦੀ ਲੋੜ ਹੈ। ਕਹਿਣ ਲੱਗੇ ਉਹਨੇ ਨਾ ਆਪਣੇ ਆਪ ਨੂੰ ਪਛਤਾਵੇ ਵਿੱਚ ਬਾਦਸ਼ਾਹ ਦੇ ਕੋਲੋਂ ਲੈਣ ਲਈ ਕੋਈ ਹੱਥ ਨਾ ਅੱਡਿਆ, ਵੀ ਮੈਨੂੰ ਆਇਆ ਗਿਆ ਉਹ ਮੇਰੀ ਝੋਲੀ ਭਰਦੇ, ਨਹੀਂ ਉਹਨੇ ਉਹ ਟਕਾ ਵੀ ਚੁੱਕ ਲਿਆ। ਬਾਦਸ਼ਾਹ ਹੱਸਿਆ ਮੁਸਕਰਾਇਆ, ਕਹਿਣ ਲੱਗਾ ਇਹ ਤਾਂ ਰਹਿਣ ਦੇ ਮੇਰੇ ਅੱਗੇ, ਤੈਨੂੰ ਹੋਰ ਦੇ ਦਿੰਦੇ ਹਾਂ। ਕਹਿਣ ਲੱਗਾ ਨਹੀਂ, ਇਹ ਮੇਰੇ ਗੁਰੂ ਦੀ ਅਮਾਨਤ ਹੈ। ਕਿੰਨੀ ਜ਼ੁਰਤ ਹੋਏਗੀ ਉਸ ਸਿੱਖ ਦੇ ਵਿੱਚ, ਕਿੰਨੀ ਜ਼ੁਰਤ ਹੋਏਗੀ। ਉਹਨੇ ਟਕਾ ਚੁੱਕਿਆ, ਸ਼ਹਿਨਸ਼ਾਹ ਦੇ ਖਜ਼ਾਨਿਆਂ ਵੱਲ ਤੱਕਿਆ ਨਹੀਂ, ਬਥੇਰੇ ਦੇਣਾ ਚਾਹੁੰਦਾ, ਕਹਿੰਦਾ ਨਹੀਂ। ਗੁਰਸਿੱਖਾ ਸੁਚੇਤ ਹੋ ਕਿਤੇ ਭੁਲੇਖੇ ਨਾਲ, ਇੱਥੇ ਦੇ ਟੈਂਟ ਆਮ ਹੀ ਸੁਭਾਵਿਕ ਹੀ ਲੱਗ ਗਏ, ਅੱਜ ਦੇ ਪਖੰਡੀਆਂ ਨੇ ਡੇਰੇਦਾਰਾਂ ਨੇ ਡੇਰਾ ਜਾਣ ਬੁੱਝ ਕੇ ਗੁਰਦੁਆਰੇ ਵਰਗਾ ਬਣਾਇਆ ਹੁੰਦਾ, ਗੁਰੂ ਸਾਹਿਬ ਦਾ ਪ੍ਰਕਾਸ਼ ਵੀ ਕੀਤਾ ਹੁੰਦਾ ਹੈ, ਅਤੇ ਅਸੀਂ ਸਮਝ ਲੈਂਦੇ ਹਾਂ ਵੀ ਇਹ ਗੁਰਦੁਆਰਾ ਜਿੱਥੇ ਪ੍ਰਕਾਸ਼ ਹੈ। ਨਹੀਂ ਭਾਈ, ਪਿੱਛੇ ਭਾਵਨਾ ਕੀ ਹੈ ਉਹ ਵੇਖਣੀ ਪੈਂਦੀ ਹੈ ਸਾਡੀ, ਅਤੇ ਜੇ ਕਿਤੇ ਸੁਚੇਤ ਹੋ ਜਾਏ, ਜਾਗ ਜਾਏ ਤੂੰ, ਅਤੇ ਉਹਨਾਂ ਕੋਲੋਂ ਪਖੰਡੀਆਂ ਨੂੰ ਜਿਹੜਾ ਤੂੰ ਦੇ ਬੈਠਾ ਚੁੱਕ ਕੇ ਗੁਰੂ ਤੱਕ ਪਹੁੰਚਾਉਣ ਦਾ ਤੇਰਾ ਕਰਮ ਬਣਦਾ, ਭਾਈ ਕੋਲੋਂ ਸਿੱਖਣਾ ਚਾਹੀਦਾ। ਸ਼ਹਿਨਸ਼ਾਹ ਦੇ ਹਜ਼ੂਰੀ ਚ ਤੁਰ ਪਿਆ, ਉੱਥੋਂ ਚੁੱਕ ਕੇ ਤੁਰ ਪਿਆ, ਘਾਹ ਦੀ ਪੰਡ ਵੀ ਚੁੱਕੀ। ਮੇਰੇ ਮਾਲਕ ਅੱਗੇ ਉਡੀਕਦੇ ਪਏ ਨੇ ਆਪਣੇ ਸਿੱਖ ਨੂੰ, ਚਰਨ ਸਰਨ ਗੁਰ ਏ ਪੈਂਡਾ ਜਾਏ ਚੱਲ ਸਤਿਗੁਰੂ ਕੋਟ ਪੈਂਡਾ ਆਗੇ ਹਲੇ ਤੇ ਓਕੇ ਆ ਕੇ ਗਲਵੱਕੜੀ ਪਾ ਲਈ ਆਪਣੇ ਗੁਰਸਿੱਖ ਨੂੰ। ਭਾਈ ਸਿੱਖਾ, ਧਨ ਤੇਰੀ ਸਿੱਖੀ, ਧਨ ਤੇਰੀ ਕਮਾਈ, ਧਨ ਤੇਰਾ ਜਿਹੜਾ ਦ੍ਰਿੜਤਾ ਗੁਰੂ ਤੇ ਵਿਸ਼ਵਾਸ, ਗੁਰਸਿੱਖੋ ਸੁਚੇਤ ਹੋਈਏ, ਆਪ ਯਤਨ ਕਰੀਏ ਕਿ ਸਾਡਾ ਸੀਸ ਕਿਤੇ ਰਾਜਨੀਤਿਕ ਲੋਕਾਂ ਅੱਗੇ ਝੁਕੇ ਨਾ। ਅਸੀਂ ਜਾਣ ਬੁੱਝ ਕੇ ਜਾਂਦੇ ਹਾਂ, ਭੱਜ ਭੱਜ ਕੇ ਜਾਂਦੇ, ਉੱਥੋਂ ਸਾਨੂੰ ਗੱਫਾ ਮਿਲ ਜਾਏ, ਉੱਥੋਂ ਸਾਨੂੰ ਟਿਕਟ ਮਿਲ ਜਾਏ, ਉੱਥੋਂ ਸਾਨੂੰ ਪੁਰਾਣੀ ਚੀਜ਼ ਮਿਲ ਜਾਏ, ਚੇਅਰਮੈਨੀ ਮਿਲ ਜਾਏ, ਇੱਧਰੋਂ ਸਾਡੀ ਲੈਣ ਦੀ ਭਾਵਨਾ ਹੋਰ ਤਰ੍ਹਾਂ ਦੀ ਹੋ ਗਈ। ਗੁਲਾਮਾਂ ਦੀ ਜ਼ਿੰਦਗੀ ਕੋਈ ਨਹੀਂ, ਸੱਚੇ ਪਾਤਸ਼ਾਹ ਨੇ ਗੁਲਾਮੀ ਵਿੱਚੋਂ ਸਾਨੂੰ ਕੱਢਿਆ ਸੀ, ਆਜ਼ਾਦ ਕੀਤਾ ਸੀ, ਸੁਤੰਤਰ ਕੀਤਾ ਸੀ, ਜ਼ਰੂਰਤ ਪੈਦਾ ਕੀਤੀ ਸੀ। ਸ਼ਹਿਨਸ਼ਾਹ ਨੇ ਰਹਿਮਤ ਵਰਤਾਈ, ਬਖਸ਼ਿਸ਼ ਕੀਤੀ, ਆਪਣੇ ਮਿਸ਼ਨ ਤੇ ਤੁਰੇ ਰਹੇ। ਤਕਰੀਬਨ 30 ਸਾਲ ਲਗਭਗ ਜਿਹੜਾ ਨਾ, ਤਕਰੀਬਨ ਨੇੜੇ ਤੇੜੇ ਜਹਾਂਗੀਰ ਦੀ ਘੁੰਮਤ ਰਹੀ, ਉਹਨਾਂ ਤੋਂ ਬਾਅਦ ਸ਼ਾਹਜਹਾਂ ਜੀ ਆ ਗਏ। ਸ਼ਾਹਜਹਾਂ ਇਹ ਤਖ਼ਤ ਤੇ ਬੈਠ ਗਏ। ਫਿਰ ਉਸੇ ਤਰ੍ਹਾਂ ਮਲਾਣਿਆਂ ਨੇ ਜ਼ੋਰ ਪਾਇਆ, ਗਰਭ ਖਿਆਲੀ ਮੁਸਲਮਾਨਾਂ ਨੇ ਜ਼ੋਰ ਪਾਇਆ, ਉਹਨਾਂ ਦੇ ਜਥੇਬੰਦੀਆਂ ਨੇ ਜ਼ੋਰ ਪਾਇਆ ਵੀ ਇਹ ਸਿੱਖ ਕੌਮ ਲਈ ਖਤਰਾ ਹੈ, ਇਸ ਜਥੇਬੰਦੀ ਨੂੰ ਖਤਮ ਨਾ ਕੀਤਾ ਤੇ ਬਾਤ ਬਣਨੀ ਨਹੀਂ। ਤੇ ਸਮੇਂ ਦੀ ਹਕੂਮਤ ਨਾਲ ਹਥਿਆਰਮਈ ਸਾਡੀ ਜਿਹੜੀ ਉਹ ਜੰਗ ਸ਼ੁਰੂ ਹੋ ਗਈ। ਚਾਰ ਜੰਗਾਂ ਮੇਰੇ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਲੜੀਆਂ। ਗੁਰੂ ਕੇ ਸਿੱਖਾਂ ਆਲੇ ਪੋਲੇ ਸਿੱਖਾਂ ਨੇ ਉਹਦੇ ਵਿੱਚ ਸ਼ਮੂਲੀਅਤ ਕੀਤੀ ਤੇ ਜਿੱਤਾਂ ਵਿੱਚ ਜੰਗਾਂ ਵਿੱਚ ਜਿੱਤ ਪ੍ਰਾਪਤ ਕੀਤੀ। ਚੌਥੀ ਜੰਗ ਕਰਤਾਰਪੁਰ ਦਾ ਮੈਂ ਮਾੜਾ ਜਿਹਾ ਇਸ਼ਾਰਾ ਦੇਣਾ ਹੈ। ਉਹਦੇ 'ਚ ਭਾਈ ਪੈਂਦੇ ਖਾਂ ਚੜ ਕੇ ਆਇਆ ਸੀ, ਜੇ ਗੁਰੂ ਨੇ ਆਪ ਪਾਲਿਆ ਸੀ, ਪਠਾਣਾ ਦਾ ਪੁੱਤਰ, ਐਸਾ ਤੀਰ ਅੰਦਾਜ਼, ਐਸਾ ਘੋੜ ਸਵਾਰ, ਐਸਾ ਜੰਗੂ ਮੈਦਾਨ ਦਾ ਉਹ ਯੋਧਾ, ਬੜਾ ਕਰਮ ਕੀਤਾ, ਬੜੀਆਂ ਲੜਾਈਆਂ ਚਾਰੇ ਜਿੱਤੀਆਂ ਗਈਆਂ, ਤਿੰਨੇ ਉਹਦੇ ਕਰਕੇ ਜਿੱਤੀਆਂ ਗਈਆਂ, ਹੰਕਾਰੀ ਹੋ ਗਿਆ ਤੇ ਇਹ ਕਹਿਣ ਲੱਗ ਪਿਆ। ਬੰਦੇ ਨੂੰ ਬਹੁਤੀ ਵਾਰੀ ਆਪਣੇ ਗੁਣ ਦਾ ਹੰਕਾਰ ਹੋ ਜਾਂਦਾ। ਮੈਂ ਸਵੇਰੇ ਇੱਕ ਇਸ਼ਾਰਾ ਕੀਤਾ ਸੀ, ਗੁਰੂ ਦੇ ਕੀਤੀਆਂ ਨੂੰ ਕੀਰਤਨ ਦਾ ਹੰਕਾਰ ਹੋ ਗਿਆ ਸੀ, ਸੱਤੇ ਤੇ ਬਲਵੰਡੇ ਨੂੰ ਮੈਂ ਸਵੇਰੇ ਇਸ਼ਾਰਾ ਹੋਇਆ ਹੈ, ਇਹਨੂੰ ਆਪਣੇ ਗੁਣ ਦਾ ਹੰਕਾਰ ਹੋ ਗਿਆ, ਮੇਰੇ ਵਰਗਾ ਯੋਧਾ ਕੋਈ ਨਹੀਂ।

0: ਕਹਿੰਦਾ ਸੀ ਆਹ ਗੁਰੂ ਕੀ ਹੈ ਮੇਰੇ ਸਾਹਮਣੇ, ਕਿਉਂਕਿ ਗੁਰੂ ਸੱਚੇ ਪਾਤਸ਼ਾਹ ਨੂੰ ਸਿਖਾਉਂਦੇ ਸਨ, ਉਹਦੇ ਨਾਲ ਘੁੜਦੇ ਸਨ, ਕਿਹੜਾ ਕਿਹੜਾ ਦਾ ਪੇ ਜਿਹੜਾ ਉਹਨੂੰ ਨਹੀਂ ਸੀ ਸਿਖਾਇਆ ਗਿਆ। ਇਹ ਘੋੜੇ ਥੱਲੇ ਵੜ ਕੇ ਘੋੜੇ ਨੂੰ ਪੜ੍ਹਦਾ, ਢਾਡੀ ਸਿੰਘ ਕਿਹਾ ਕਰ ਇਤਿਹਾਸ ਕਹਿੰਦਾ, ਬਹੁਤ ਸੂਰਬੀਰ। ਹੁਣ ਗੁਰੂ ਕਹਿੰਦੇ ਚੜ੍ਹ ਕੇ ਆ ਗਿਆ ਕਰਤਾਰਪੁਰ ਦਾ, ਜੰਗ ਬੜੇ ਜ਼ੋਰਾਂ 'ਤੇ ਹੈ, ਅਤੇ ਆਣ ਕੇ ਸਿੱਧਾ ਸੰਬੋਧਨ ਹੋ ਗਿਆ ਵੀ ਗੁਰੂ 'ਚ ਜੇ ਕੋਈ ਸ਼ਕਤੀ ਹੈ ਤਾਂ ਮੇਰੇ ਨਾਲ ਆਣ ਕੇ ਲੜ ਲਵੇ। ਸਹਿਨਸ਼ਾਹ ਮੁਸਕਰਾਏ, ਬੇਟਾ ਤੇਰਾ ਚਾਲ ਆ ਦੇ ਨੇ, ਜੰਗੇ ਮੈਦਾਨ ਅੰਦਰ ਆਪਣਾ ਹੀ ਪਾਲਿਆ ਹੋਇਆ, ਆਪਣਾ ਸਿਖਾਇਆ ਹੋਇਆ ਸਨਮੁਖ ਆ ਜਾਏ ਤਾਂ ਬੜਾ ਇੰਟਰਸਟਡ ਜੀ ਬਾਤ ਬਣ ਜਾਂਦੀ। ਹਾਂ ਤੂੰ ਹਮਲਾਵਰ ਬਣ ਕੇ ਆਇਆ, ਕਾਰੋਬਾਰ ਇੱਕ ਕੀਤਾ ਨਹੀਂ ਸੱਚੇ ਪਾਤਸ਼ਾਹ ਰੋਕ ਲਿਆ, ਦੂਜਾ ਕੀਤਾ ਰੋਕ ਲਿਆ, ਤੀਜਾ ਕੀਤਾ ਰੋਕ ਲਿਆ। ਕਹਿਣ ਲੱਗਾ ਬੇਟਾ ਤੂੰ ਤੇ ਸਭ ਕੁਝ ਭੁੱਲ ਹੀ ਗਿਆ, ਵਾਰ ਕਿਵੇਂ ਕਰਨਾ ਹੈ ਆਹ ਤੈਨੂੰ ਮੈਂ ਦੱਸਾਂ। ਆਪਣੀ ਤਲਵਾਰ ਖਿੱਚੀ, ਕਹਿਣ ਲੱਗੇ ਵਾਰ ਇਉਂ ਨਹੀਂ ਇਉਂ ਕਰੀਦ ਹੈ। ਡਿੱਗਦੇ ਸਾਰ ਅੱਲਾ ਨੂੰ ਯਾਦ ਕਰਨ ਲੱਗ ਪਿਆ, ਮੇਰਾ ਮਾਲਕ ਅੰਮਾ ਨੂੰ ਯਾਦ ਕਰਨ ਲੱਗ ਪਿਆ। ਕਹਿਣ ਲੱਗਾ ਮੇਰਾ ਮਾਲਕ ਅੰਮਾ ਨੂੰ ਨਹੀਂ ਅੱਲਾ ਨੂੰ ਯਾਦ ਕਰਨ ਦਾ ਵਕਤ ਹੈ। ਜੰਗੇ ਮੈਦਾਨ ਵਿੱਚ ਵੀ ਸੱਚੇ ਪਾਤਸ਼ਾਹ ਗੁਰਸਿੱਖੀ ਦਾ ਪ੍ਰਚਾਰ, ਨਿਰੰਕਾਰ ਨਾਲ ਜੁੜਨ ਦਾ ਪ੍ਰਚਾਰ ਕਰਦੇ ਨੇ। ਕਰਤਾਰਪੁਰ 'ਚ ਸਮਾਧ ਆਪ ਬਣਾਈ, ਹਰਗੋਬਿੰਦਪੁਰੇ ਸਾਹਿਬ ਦੇ ਵਿੱਚ ਮੁਸਲਮਾਨਾਂ ਲਈ ਉੱਥੇ ਮਸੀਤ ਬਣਾ ਕਰਕੇ ਦਿੱਤੀ ਹੈ। ਮੁਸਲਮਾਨਾਂ ਧਰਮ ਨਾਲ ਕੋਈ ਵਿਰੋਧ ਨਹੀਂ, ਇਹ ਸਿੱਖ ਸਿਧਾਂਤ ਹੈ। ਗੁਰੂ ਪਾਤਸ਼ਾਹ ਨੇ ਸ਼ਹਿਰ ਵਸਾਏ, ਨਗਰ ਵਸਾਏ, ਕੀਰਤਪੁਰ ਦਾ ਨਗਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਆਪ ਵਸਾਉਣਾ ਕੀਤਾ ਹੈ। ਹਮੇਸ਼ਾ ਜੇਤੂ ਕੌਮ ਨੂੰ ਜੂਝਣ ਦੀ ਜਾਚ ਸਿਖਾਈ। ਤਕਰੀਬਨ 38 ਸਾਲ ਗੁਰਗੱਦੀ 'ਤੇ ਸਭਾਏਮਾਨ ਰਹੇ, ਲੰਬਾ ਸਮਾਂ, ਸਾਰੇ ਯੁੱਗ ਵੇਖੇ। ਤਕਰੀਬਨ ਸ਼ਾਹਜਹਾਂ ਨਾਲ 20 ਸਾਲ ਵਾਹ ਵਾਸਤਾ ਪਿਆ ਹੈ। ਉਪਰੰਤ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਰਹਿਮਤ ਕੀਤੀ, ਇਸ ਮਿਸ਼ਨ ਨੂੰ ਅਗਾਂਹ ਤੋਰਨ ਦੀ ਜ਼ਿੰਮੇਵਾਰੀ ਆਪਣੇ ਸਪੁੱਤਰ ਦੇ ਸਪੁੱਤਰ ਬਾਬਾ ਗੁਰਦਿੱਤਾ ਜੀ ਦੇ ਸਪੁੱਤਰ ਨੂੰ ਗੁਰੂ ਹਰਿਰਾਏ ਸਾਹਿਬ ਮਹਾਰਾਜ ਗੁਰਗੱਦੀ 'ਤੇ ਸਭਾਏਮਾਨ ਕੀਤਾ ਹੈ। 2200 ਘੋੜ ਸਵਾਰ ਦਿੱਤਾ ਹੈ ਅਤੇ ਕਿਵੇਂ ਕਿਵੇਂ ਇਹਨਾਂ 'ਤੇ ਕੰਟਰੋਲ ਰੱਖਣਾ, ਕਿਵੇਂ ਕਿਵੇਂ ਹਕੂਮਤ 'ਤੇ ਦਬਾਅ ਬਣਾ ਕਰਕੇ ਰੱਖਣਾ, ਕਿਵੇਂ ਕਿਵੇਂ ਗਰੀਬ ਦੀ ਬਾਂਹ ਫੜਨੀ ਹੈ, ਕਿਵੇਂ ਕਿਵੇਂ ਗੁਰੂ ਨਾਨਕ ਦੇ ਮਿਸ਼ਨ ਨੂੰ ਅਗਾਂਹ ਤੋਰਨਾ ਹੈ, ਇਹ ਸਾਰੀਆਂ ਜ਼ਿੰਮੇਵਾਰੀਆਂ ਦੇ ਕਰਕੇ ਮੇਰੇ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਕੀਰਤਪੁਰ ਦੇ ਪਾਵਨ ਸਥਾਨ 'ਤੇ ਜੋਤੀ ਜੋਤ ਸਮਾ ਜਾਂਦੇ ਨੇ। ਉੱਥੇ ਉਹਨਾਂ ਦਾ ਸੰਸਕਾਰ ਹੋਇਆ, ਉੱਥੇ ਉਹਨਾਂ ਦੇ ਫੁੱਲ ਤਾਰੇ ਗਏ, ਜਿੱਥੋਂ ਸਿੱਖ ਜਗਤ ਵਿੱਚ ਫੁੱਲ ਤਾਰਨ ਦਾ ਸਥਾਨ ਅਸੀਂ ਕੀਰਤਪੁਰ ਸਾਹਿਬ ਮੰਨ ਲਿਆ। ਗੁਰੂ ਕਿਰਪਾ ਕਰੇ ਐਸੇ ਗੁਰ ਕੋ ਬਲ ਬਲ ਜਾਈਏ, ਆਪ ਮੁਕਤ ਮੋਹੇ ਤਾਰੇ। ਗੁਰੂ ਪਾਤਸ਼ਾਹ ਰਹਿਮਤ ਕਰੇ ਗੁਰ ਇਤਿਹਾਸ ਦੇ ਪਾਵਨ ਬਚਨਾਂ ਨੂੰ ਆਪ ਦੇ ਸਨਮੁਖ ਪੇਸ਼ ਕਰਦਿਆਂ ਹੋਇਆਂ ਬਹੁਤ ਸਾਰੀਆਂ ਗਲਤੀਆਂ, ਬਹੁਤ ਸਾਰੀਆਂ ਭੁੱਲਾਂ, ਬਹੁਤ ਸਾਰੀਆਂ ਤਰੁੱਟੀਆਂ ਰਹਿ ਗਈਆਂ ਹੋਣਗੀਆਂ। ਗੁਰੂ ਕਿਰਪਾ ਕਰੇ ਅਗਾਂਹ ਤੋਂ ਸਮਰਥ ਬਖਸ਼ੇ, ਸ਼ਹਿਨਸ਼ਾਹ ਆਪ ਸਭ ਦੀ ਹਾਜ਼ਰੀ ਲੇਖੇ ਲਾਵੇ, ਜਿਹੜੇ ਉਚੇਚੇ ਤੌਰ 'ਤੇ ਗੁਰੂ ਕੀ ਹਜ਼ੂਰੀ 'ਚ ਪਹੁੰਚੇ ਹੋ, ਉਸ ਮਹਾਨ ਸਤਿਗੁਰੂ ਜੀ ਦੇ ਗੁਰਗੱਦੀ ਸਮਾਗਮ ਨੂੰ ਸਮਰਪਿਤ ਹੋ ਕਰਕੇ ਅੱਜ ਦਾ ਸਮਾਗਮ ਆਪ ਜੀ ਉਹ ਕਰਵਾ ਰਹੇ ਹੋ। ਕੋਟਾਨ ਕੋਟ ਸਭ ਨੂੰ ਵਧਾਈਆਂ। ਗੁਰੂ ਕਿਰਪਾ ਨਾਲ ਅਸੀਂ ਉਹਨਾਂ ਪਾਵਨ ਸਿਧਾਂਤਾਂ ਦੇ ਧਾਰਨੀ ਬਣ ਸਕੀਏ ਜਿਨ੍ਹਾਂ ਨੇ ਸਾਨੂੰ ਉਹਨਾਂ ਦੇ ਪਾਵਨ ਬਚਨਾਂ 'ਤੇ ਤੁਰਨ ਦੀ ਪ੍ਰੇਰਣਾ ਬਖਸ਼ੀ ਹੈ। ਸਾਨੂੰ ਤਖਤਾਂ 'ਤੇ ਬਿਠਾਉਣ ਲਈ ਤਖਤ ਰਚੇ ਨੇ। ਆਓ ਉਸ ਤਖਤ ਦੇ ਰਹਿਤਨਾਮਿਆਂ ਨੂੰ, ਉਸ ਤਖਤ ਦੇ ਹੁਕਮਨਾਮਿਆਂ ਨੂੰ, ਉਸ ਤਖਤ ਦੀ ਮਾਣ ਮਰਿਆਦਾ ਨੂੰ ਹੋਰ ਉੱਚੀਆਂ ਕਰਨ ਦੇ ਲਈ ਗੁਰੂ ਪਾਤਸ਼ਾਹ ਦਾ ਸਾਥ ਦਈਏ। ਭੁੱਲਾਂ ਚੁੱਕਾਂ ਦੀ ਖਿਮਾ ਸਭ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ। ਸਾਡੇ ਸਤਿਕਾਰਯੋਗ ਗਿਆਨੀ ਸਕੱਤਰ ਸਿੰਘ ਜੀ ਜਿਨ੍ਹਾਂ ਨੇ ਸਾਡੇ

ਗੁਰਮਤਿ ਵਿਚਾਰ ਸਾਂਝੇ ਕਰਦੇ ਹਨ। ਗਿਆਨੀ ਜੀ ਦਾ ਹਾਰਦਿਕ ਹਾਰਦਿਕ ਧੰਨਵਾਦ। ਹੁਣ ਆਪ ਜੀ ਨੂੰ ਡੇਢ ਵਜੇ ਤੱਕ ਭਾਈ ਹਰਪ੍ਰੀਤ ਸਿੰਘ ਜੀ ਅਤੇ ਉਹਨਾਂ ਦਾ ਕੀਰਤਨੀ ਜਥਾ ਕੀਰਤਨ ਸਰਵਣ ਕਰਵਾਉਣਗੇ। ਜਦ ਤੱਕ ਭਾਈ ਸਾਹਿਬ ਜੀ ਆਉਂਦੇ ਨੇ, ਆਪ ਜੀ ਨਾਲ ਥੋੜ੍ਹੀ ਜਿਹੀਆਂ ਸੂਚਨਾਵਾਂ ਸਾਂਝੀਆਂ ਕਰ ਲਈਆਂ ਜਾਣਗੀਆਂ। ਕੱਲ੍ਹ 15 ਤਰੀਕ ਨੂੰ ਸੰਗਰਾਂਦ ਹੈ ਅਤੇ 16 ਤਰੀਕ ਤੋਂ 20 ਤਰੀਕ ਤੱਕ ਸੰਗਤੀ ਰੂਪ ਸੁਖਮਨੀ ਸਾਹਿਬ ਦੇ ਪਾਠ ਜਿਹੜੇ ਆ ਉਹ ਮੇਨ ਹਾਲ 'ਚ ਹੋਣਗੇ 7:30 ਤੋਂ ਲੈ ਕੇ 8:45 ਤੱਕ। ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਨੂੰ ਸਮਰਪਿਤ ਹਨ ਅਤੇ ਇੱਕ ਸ਼ਹੀਦੀ ਕਾਨਫਰੰਸ ਜਿਹੜੀ ਹੈ ਉਹ ਮੇਨ ਹਾਲ 'ਚ ਹੋਏਗੀ ਅਤੇ ਸਹਿਜ ਪਾਠ ਦੇ ਭੋਗ ਵੀ ਜਿਹੜੇ ਆ ਉਹ ਮੇਨ ਹਾਲ ਸਵੇਰੇ 10 ਵਜੇ ਹੋਣਗੇ 21 ਤਰੀਕ ਨੂੰ। ਡਾਕਟਰ ਅਲੰਕਾਰ ਸਿੰਘ ਜੀ ਪਟਿਆਲਾ ਯੂਨੀਵਰਸਿਟੀ ਵਾਲੇ ਗੁਰੂ ਘਰ ਵਿੱਚ ਕੀਰਤਨ ਕਰਨ ਆ ਰਹੇ ਹਨ 28 ਤਰੀਕ ਨੂੰ ਅਤੇ ਸਿੱਖ ਹੈਰੀਟੇਜ ਨਾਈਟ ਜਿਹੜੀ ਸਾਨੂੰ ਦੇ ਜੁਆਇੰਟਸ ਦੇ ਨਾਲ ਹੈ ਉਹ 18 ਤਰੀਕ ਨੂੰ ਹੈ ਅਤੇ ਬਾਹਰ ਟੇਬਲ ਲੱਗਾ ਹੋਇਆ, ਆਪ ਜੀ ਜ਼ਰੂਰ ਉਹਨਾਂ ਨਾਲ ਉਹਨਾਂ ਤੋਂ ਟਿਕਟਾਂ ਬਾਏ ਕਰਕੇ ਆਪਣੀ ਪ੍ਰੈਜੈਂਸ ਉੱਥੇ ਦਿਖਾ ਸਕਦੇ ਹਨ। ਇੱਕ ਹਫ਼ਤੇ ਜੂਨ 29 ਤੋਂ ਲੈ ਕੇ ਜੁਲਾਈ 3 ਤਰੀਕ ਤੱਕ ਫਿਲਮ ਮੇਕਿੰਗ ਵਰਕਸ਼ਾਪ ਹੋਣ ਜਾ ਰਹੀ ਹੈ ਬੱਚਿਆਂ ਦੇ ਵਾਸਤੇ, ਜੋ ਕਿ ਐਮੀ ਅਵਾਰਡ ਵਿਨਰ ਹਰਬਲਦੀਪ ਸਿੰਘ ਜੀ ਕਰਾਉਣ ਆ ਰਹੇ ਹਨ। ਸੋ ਅਗਰ ਆਪ ਆਪਣੇ ਬੱਚਿਆਂ ਨੂੰ ਚਾਹੁੰਦੇ ਹੋ ਤਾਂ ਉਹਦੇ ਵਿੱਚ ਤੁਸੀਂ ਇਨਰੋਲ ਕਰਾ ਸਕਦੇ ਹਨ। ਗੁਰਮਤਿ ਕੈਂਪ ਦੀ ਰਜਿਸਟ੍ਰੇਸ਼ਨ ਸਟਾਰਟ ਹੋ ਚੁੱਕੀ ਹੈ ਅੱਜ ਤੋਂ ਅਤੇ ਇਹ ਗੁਰਮਤਿ ਕੈਂਪ ਜੁਲਾਈ 13 ਤੋਂ ਲੈ ਕੇ ਜੁਲਾਈ 17 ਤਰੀਕ ਤੱਕ ਹੋਣ ਜਾ ਰਿਹਾ ਹੈ। ਸੋ ਆਪ ਸਿੱਧ ਜੀ ਨੂੰ ਬੇਨਤੀ ਹੈ ਕਿ ਆਪ ਜ਼ਰੂਰ ਉਹਦੇ 'ਚ ਆਪਣੇ ਬੱਚਿਆਂ ਨੂੰ ਔਰ ਜੋ ਵੀ ਫੈਮਿਲੀ ਫਰੈਂਡਸ ਨੂੰ ਜਿਹਨਾਂ ਦੇ ਵੀ ਗ੍ਰੈਂਡ ਕਿਡਸ ਹੈ ਉਹ ਆਪ ਜ਼ਰੂਰ ਇਨਰੋਲ ਕਰਾ ਸਕਦੇ ਹਨ। ਇੰਨੀਆਂ ਹੀ ਸੂਚਨਾਵਾਂ ਇਸ ਟਾਈਮ ਲਈ। ਹੁਣ ਅਸੀਂ ਭਾਈ ਸਾਹਿਬ ਜੀ ਕੋਲੋਂ ਕੀਰਤਨ ਸਰਵਣ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਸਤਿਗੁਰੂ ਮਹਾਰਾਜ ਕਿਰਪਾ ਕਰਨ ਹੋਈਆਂ ਫੁੱਲਾਂ ਦੇਖੀਆਂ ਆਓ ਅਗਲਾ ਸੁਣ ਸਰਵਣ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ। ਗੁਰ ਕੈ ਦਰਸ਼ਨ ਮੁਕਤਗਤ ਹੋਏ ਸਾਚਾ ਆਪ ਵਸੈ ਮਨ ਸੋਏ। ਧੰਨ ਧੰਨ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਪਾਵਨ ਪਵਿੱਤਰ ਤੇ ਇਲਾਹੀ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਇਲਾਹੀ ਬਾਣੀ ਦੇ ਕੀਰਤਨ ਕਥਾ ਸਰਵਣ ਕਰਕੇ ਬਖਸ਼ਾਂ ਲੈ ਰਹੀ ਪਰਮ ਸਤਿਕਾਰ ਜੋ ਸਾਧ ਸੰਗਤ ਜੀਓ ਆ ਗੁਰਾਂ ਦੀ ਬਖਸ਼ੀ ਹੋਈ ਫਤਿਹ ਸਾਂਝੀ ਕਰਨ ਦੀ ਕਿਰਪਾਲਤਾ ਕਰਨੀ ਸਭ ਨੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਭਾਈ ਸਾਹਿਬ ਹਰਪ੍ਰੀਤ ਸਿੰਘ ਜੀ ਅਤੇ ਉਹਨਾਂ ਦਾ ਕੀਰਤਨੀ ਜਥਾ ਜਿਨ੍ਹਾਂ ਨੇ ਆਪ ਜੀ ਨੂੰ ਰਾਜ ਬਣ ਦੇ ਕੀਰਤਨ ਸਰਵਣ ਪਾਏ ਨੇ ਉਹਨਾਂ ਦਾ ਹਾਰਦਿਕ ਧੰਨਵਾਦ ਜੀ। ਹੁਣ ਆਪ ਜੀ ਨੂੰ ਰਾਜ ਬਣ ਦੇ ਕੀਰਤਨ ਸਰਵਣ ਪਾਉਣਗੇ ਭਾਈ ਸਾਹਿਬ ਸੁਰਜੀਤ ਸਿੰਘ ਜੀ ਰਸੀਲਾ, ਹਜ਼ੂਰ ਰਾਗੀ ਸ੍ਰੀ ਬੰਗਲਾ ਸਾਹਿਬ ਦਿੱਲੀ ਅਤੇ ਹਜ਼ੂਰ ਰਾਗੀ ਸ੍ਰੀ ਗੁਰਦਾਸ ਸਿੰਘ। ਸੂਚਨਾਵਾਂ ਕੱਲ੍ਹ ਦੀ ਬਾਰੇ ਪਹਿਲਾਂ ਕਰ ਲਈਏ। ਕੱਲ੍ਹ ਸੰਗਰਾਂਦ ਹੈਗੀ ਜੀ ਹਾੜ ਦੀ, ਸਵੇਰੇ ਸ਼ਾਮ ਕੀਰਤਨ ਦਰਬਾਰ ਹੋਣਗੇ। ਅੱਗੇ ਚਲੀਏ ਪਰਸੋਂ ਦੀ ਗੱਲ ਕਰੀਏ। ਹੁਣ 16 ਜੂਨ ਨੂੰ ਸ਼ਾਮ ਨੂੰ ਸ੍ਰੀ ਸੁਖਮਨੀ ਸਾਹਿਬ ਦੇ ਪਾਠ 7:30 ਵਜੇ ਸ਼ੁਰੂ ਕਰਕੇ 9:45 ਵਜੇ ਸ਼ਾਮ ਤੱਕ 1.25 ਘੰਟੇ ਦਾ ਪ੍ਰੋਗਰਾਮ ਰੋਜ਼ ਹੋਇਆ ਕਰਨਾ 5 ਦਿਨ ਵਾਸਤੇ 20 ਤੱਕ। ਕਿਉਂ? ਇਸ ਕਰਕੇ ਕਿ ਆਪਾਂ ਹਰ ਸਾਲ ਧੰਨ ਧੰਨ ਗੁਰੂ ਅਰਜਨ ਦੇਵ ਜੀ ਦੀ ਮਹਾਨ ਸ਼ਹੀਦੀ ਨੂੰ ਸਮਰਪਿਤ ਪ੍ਰੋਗਰਾਮ ਕਰਦੇ ਹਾਂ ਅਤੇ ਇਸ ਸਾਲ ਵੀ ਉਹ ਹੋ ਰਿਹਾ 16 ਜੂਨ ਤੋਂ 20 ਜੂਨ ਤੱਕ ਸ਼ਾਮ ਦੇ ਰੋਜ਼ ਸ਼ਾਮ ਨੂੰ ਆਪ ਜੀ ਨੇ ਪਰਿਵਾਰ ਸਮੇਤ ਆ ਕੇ ਬਖਸ਼ਾਂ ਲੈਣੀਆਂ ਗੁਰੂ ਦੀਆਂ ਹਾਜ਼ਰੀ ਭਰ ਕੇ ਨਾਲ ਪਾਠ ਕਰਕੇ 18 ਨੂੰ ਸੀ ਮਹਾਨ ਸ਼੍ਰੀ ਧੰਨ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਸਵੇਰੇ ਸ਼ਾਮ ਕੀਰਤਨ ਦਰਬਾਰ ਹੋਣਗੇ 18 ਨੂੰ ਵੀ, ਪਰ 21 ਨੂੰ ਸਾਰਾ ਪ੍ਰੋਗਰਾਮ ਸਾਰੇ ਦਿਨ ਦਾ ਹੋਣਾ। ਇਸ ਸੰਬੰਧ ਵਿੱਚ ਬਾਕੀ ਸੂਚਨਾਵਾਂ ਮੈਂ ਛੱਡ ਜਾਣੀਆਂ ਸਾਰੀਆਂ, ਸਮੇਂ ਨੂੰ ਮੁੱਖ ਰੱਖਦਾ ਇੱਕ ਜ਼ਰੂਰ ਕਰ ਲਵਾਂ ਕਿ ਗੁਰਮਤਿ ਕੈਂਪ ਬੱਚਿਆਂ ਦਾ ਲੱਗ ਰਿਹਾ ਫਰੀ। ਉਹ ਉਮਰ ਹੈ 6 ਤੋਂ 15 ਅਤੇ ਨੋਟ ਕਰ ਲਓ 13 ਤੋਂ 16 ਉਹ ਲੱਗ ਰਿਹਾ ਹੈਗਾ ਜੀ। ਬਾਹਰ ਫਾਰਮ ਭਰੇ ਜਾ ਰਹੇ ਨੇ ਦਾਖਲੇ ਦੀ, ਫਰੀ ਆ, ਸਾਰਿਆਂ ਨੂੰ ਦਾਖਲ ਕਰਾਓ ਤਾਂ ਕਿ ਕੋਈ ਨਾ ਕੋਈ ਗੁਰਮਤਿ ਸਿੱਖ ਜਾਣ ਥੋੜ੍ਹੀ ਬਹੁਤੀ। ਅਤੇ ਆਓ ਹੁਣ ਆਪਾਂ ਕੀਰਤਨ ਨਾਲ ਜੁੜੀਏ। ਠੀਕ 2 ਵਜੇ ਅਰਦਾਸ ਆਰੰਭ ਹੋਵੇਗੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ।
2: ਬੋਲੋ ਜੀ, ਵਾਹਿਗੁਰੂ ਵਾਹਿਗੁਰੂ। ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਹਿ ਬੋਧੀ ਪਾਚੀ ਦਸਵੀਂ ਪ੍ਰਿਥਮ ਭਗਵਤੀ ਸਿਮਰ ਕਹਿ ਗੁਰੂ ਨਾਨਕ ਲਈ ਧਿਆਏ। ਮੇਰੇ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਸਿਮਰ ਸਹਾਇ ਅਰਜਨ ਹਰਗੋਬਿੰਦ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਤੇ ਇੱਥੇ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰਿਆ ਕਾਰਨ ਉਹਨੇ ਦੇ ਆਵਤਾ ਹੈ ਸਭ ਥਾਂ ਹੋਏ ਸਹਾਇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਂ ਹੋਏ ਸਹਾਇ ਦਸਾਂ ਪਾਤਸ਼ਾਹ ਦੇ ਪੁੱਤਰਾਤਮਕ ਸਰੂਪ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ ਦਰਦਾ ਤੈਨ ਤਰਕੇ ਖਾਲਸਾ ਸਾਹਿਬ। ਬੋਲੋ ਜੀ ਵਾਹਿਗੁਰੂ। ਗਰੀਬ ਨਵਾਜ ਆਪ ਜੀ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਮੁਕਤ ਹੱਟੀਆਂ ਜਪੀਆਂ ਜਪੀਆਂ ਜਿਹਨਾਂ ਨਾਮ ਜਪਿਆ ਵੰਡ ਛਕਿਆ ਦੇਹ ਚਲਾਈ ਤੇ ਵਾਹੀ ਦੇਹ ਕਡੇਟ ਕੀਤਾ ਤੇ ਨਾ ਪਿਆਰਿਆ ਸਤਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ। ਬੋਲੋ ਜੀ ਵਾਹਿਗੁਰੂ। ਜਿੰਨਾ ਸਿੰਘਾਂ ਸਿੰਘਣੀਆਂ ਧਰਮ ਇਹ ਸੀ ਦਿੱਤੇ ਬੰਦ ਬੰਦ ਕਟਵਾਏ ਖੂਪਰੀਆਂ ਨਵਾਈਆਂ ਚਰਖੜੀਆਂ ਤੇ ਚੜੇ ਆੜ ਨਚਰਾਏ ਗਏ ਗੁਰਦੁਆਰੇ ਸੇਵਾ ਤੇ ਗੁਰਬਾਣੀਆਂ ਕੀਤੀਆਂ ਧਰਮ ਨਹੀਂ ਆ ਰਿਹਾ ਸੀ ਕਿਸੇ ਦੇਖੇ ਸਤਸੰਗ ਨਿਭਾਇਆ ਤੇ ਨਾ ਨੀ ਕਮਾਈ ਦਾ ਧਿਆਨ ਦਰਗੇ। ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਗੁਰਦੁਆਰਿਆਂ ਦਾ ਧਿਆਨ ਦਰਗੇ। ਬੋਲੋ ਜੀ ਵਾਹਿਗੁਰੂ। ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਨਾਮ ਚਿੱਤਾ ਹੈ ਚਿੱਤ ਆਵਣ ਕਾ ਸਦ ਕਾ ਸਭ ਸੁੱਖ ਹੋਵੇ ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਦਾ ਚਰਿਆ ਦੇਖ ਦੇ ਕੀ ਫਤਿਹ ਬਿਰਧ ਕੀ ਪਹਿਜ ਪੰਥਗੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕਬੁਰ ਬਲੇ। ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ ਕੇਹ ਦਾਨ ਰਹਿਤ ਦਾਨ ਵਿਵੇਕ ਦਾਨ ਵਿਸ਼ਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਦਰਸ਼ਨ ਇਸ਼ਨਾਨ ਚੌਂਕੀਆਂ ਚੰਡੇ ਬੁੰਗੇ ਜੁਗ ਜੁਗ ਅਟਲ ਧਰਮ ਕਾ ਜੈਕਾਰ। ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪੱਤ ਕੇ ਰੱਖੇ ਆਪ ਵਾਹਿਗੁਰੂ। ਗੁਰੂ ਜੀ ਮਹਾਰਾਜ ਪੰਥ ਸਰਦਾਰ ਸਾਹਿਬ ਦੇ ਤਾਰ ਦਿਓ ਗੁਰਦੁਆਰਾ ਨਨਕਾਣਾ ਸਾਹਿਬ ਪੰਜਾ ਸਾਹਿਬ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਆਪ ਦੇ ਪੰਥ ਨੂੰ ਛੋੜਿਆ ਗਿਆ ਦਰਸ਼ਨਦਾਰ ਸੇਵਾ ਸਮਾਲ ਦਾ ਦਾਨ ਆਪਣੇ ਖਾਲਸਾ ਜੀ ਨੂੰ ਬਖਸ਼ੋ। ਇਹ ਨੋਟਿਆਂ ਜੀ ਓਟ ਗੁਰੂ ਨਿਆਸਰਿਆਂ ਦੇ ਆਸੇ ਗੁਰੂ ਧੰਨ ਧੰਨ ਗੁਰੂ ਨੂੰ ਉਤਾਰ ਦਿੱਤਾ ਜੀ। ਉਹ ਆਪਦੇ ਚਰਨ ਕਾਮਨਾ ਜਰਦਾਸ ਉਤਾਰ ਦੀ ਆਪਣੇ ਬਖਸ਼ਿਸ਼ ਕੀਤੀ ਹੈ ਅੰਮ੍ਰਿਤ ਵੇਲੇ ਪ੍ਰਕਾਸ਼ ਮਹਾਰਾਜ ਸੰਗਤ ਨੂੰ ਦਰਸ਼ਨ ਦਾ ਦੇਖਣ ਹਾਲਤਾਰਿਓ ਕਿ ਮੈਨੂੰ ਅੱਜ ਬਖਸ਼ੋ ਜੀ ਅੱਜ ਦੇ ਐਤਵਾਰ ਦੇ ਹਫ਼ਤਾਰ ਕੀਰਤਨ ਦਰਬਾਰ ਆਪਦੇ ਚਰਨਾਂ ਵਿੱਚ ਸੱਜੇ ਉਤਾਰ ਦੀ ਜਿਸ ਵੀ ਰਾਗੀ ਸਿੰਘਾਂ ਨੇ ਪਿੱਤਰਬਾਣੀ ਦੇ ਕੀਰਤਨ ਗਾਇਨ ਕੀਤੇ ਨੇ ਵਿਦਵਾਨ ਵੀਰਾਂ ਨੇ ਕਥਾ ਵਿਚਾਰਾ ਕੀਤੇ ਨੇ ਕਿਰਪਾ ਕਰੋ ਕੋਈ ਆ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ੋ ਪੜੀ ਹੋਈ ਬਾਣੀ ਸੋਧ ਕੇ ਸੱਚ ਅਨੁਪ੍ਰਾਣ ਪ੍ਰਬਾਣੀ ਦਾ ਭਾਵ ਸਾਰੀਆਂ ਸੰਗਤਾਂ ਦੇ ਹਿਰਦੇ ਅਨੁਸਾਰ ਬਾਧਾ ਕਰੋ ਜੀ ਅੱਗੋ ਤੋਂ ਸ਼ੋਧ ਤੇ ਪਿੱਤਰਬਾਣੀ ਚਾਰੀ ਵੱਲ ਦੀ ਬਖਸ਼ਿਸ਼ ਕਰੋ। ਕਿਰਵਾ ਜੀ ਇਸ ਖੁਸ਼ ਵਿੱਚ ਆਪ ਦਰ ਕਰ ਸਕਦਾ ਸਰਦਾਰ ਸ਼ਰਨਜੀਤ ਸਿੰਘ ਬੀਬੀ ਜਸਬੀਰ ਕੌਰ ਰਾਜ ਸੁਰਿੰਦਰ ਸਿੰਘ ਬੀਬੀ ਮਨਿੰਦਰ ਕੌਰ ਚਾਰ ਪਰਿਵਾਰ ਵੱਲੋਂ ਉਹਨਾਂ ਦੇ ਬੱਚੇ ਬੇਟੀ ਨੈਣਾ ਸਿੰਘ ਬੇਟਾ ਸਿਰਾਜ ਸਿੰਘ ਅਤੇ ਗ੍ਰੈਜੂਏਟ ਹੋਣ ਦੀ ਖੁਸ਼ੀ ਵਿੱਚ ਅਤੇ ਬੱਚੀ ਜੀਨਾ ਸਿੰਘ ਦੇ ਪੜ੍ਹਾਈ ਦੀ ਕਾਮਯਾਬੀ ਵਾਸਤੇ ਸਫਲਤਾ ਵਾਸਤੇ ਬੇਨਤੀ ਕਰ ਦਿੱਤਾ ਜੀ। ਸਾਰੇ ਪਰਿਵਾਰ ਦੀ ਸੁਰੱਖਿਆ ਦੀ ਚਾਹੀਦੀ ਵਾਸਤੇ ਬੇਨਤੀ ਕਰ ਦਿੱਤਾ ਜੀ। ਪਰਿਵਾਰ ਵੱਲੋਂ ਅੱਜ ਦੇ ਐਤਵਾਰ ਦੇ ਹਫ਼ਤਾ ਵਾਲੀ ਕੀਰਤ ਦਰਬਾਰ ਦੀ ਧੰਨ ਮਾਨ ਧੰਨ ਨਾਲ ਸੇਵਾ ਕਰ ਦਿੱਤਾ ਬਖਸ਼ਿਸ਼ ਕਰੋ। ਪਰਿਵਾਰ ਨੂੰ ਲੰਗਰਾਂ ਦੇਖਾਂ ਜੀ ਟੁੱਟ ਸਵਾਰੀਆਂ ਪਰਿਵਾਰ ਨਿਕਲ ਦਿੱਤਾ ਗੁਰੂ ਘਰ ਵਾਸਤੇ $2500 ਪਰਿਵਾਰ ਅੱਜ ਆਪ ਜਾਣਾ ਪੇਟਾ ਕਿਤੇ ਪ੍ਰਵਾਨ ਕਰੋ। ਸੇਵਕਾਂ ਦੀਆਂ ਕਮਾਈਆਂ ਸਫਲ ਕਰੋ ਘਰ ਦੇ ਵਾਧੇ ਬਖਸ਼ ਦਿੱਤਾ ਦਰਜਾਂ ਦੇ ਆਪਰਾਧ ਫਰਕ ਦਿੱਤਾ। ਕਿਰਪਾ ਕਰੋ ਮੇਰੇ ਪਰਿਵਾਰ ਪਰਿਵਾਰ ਦੇ ਸਿਹਤ ਰੱਖਣਾ ਆਪਣੇ ਸੇਵਕਾਂ ਦਾ ਸਾਰੇ ਘਰ ਨਿਰਵਿਘਨ ਦਾ ਸਾਥ ਪੂਰਨ ਕਰੋ। ਕਿਰਪਾ ਕਰਕੇ ਆਪਣੇ ਸੇਵਕਾਂ ਦੀ ਆਪ ਰਾਜ ਵਰਖੋ ਜੀ ਤਾਰ ਕਿਰਪਾ ਕਰੋ ਗਿਰਵਾਜ ਗਿਰਵਾਜ ਤਾਰ ਬਿਤਾ ਜੀ ਬਖਸ਼ਿਸ਼ ਕਰੋ। ਆਪ ਦੇ ਅੰਮ੍ਰਿਤ ਵੇਲੇ ਤੋਂ ਲੈ ਕੇ ਦਰ ਤੇ ਆਈਆਂ ਸਾਫ਼ ਸੰਗਤਾਂ ਦੇ ਹਾਲ ਵੀ ਦਰ ਪ੍ਰਵਾਨ ਕਰੋ ਘੜੀਆਂ ਲਿਖੇ ਲਾਓ ਸੰਗਤਾਂ ਦਾ ਦਰ ਦਿੱਤੇ ਫਿਰ ਬੇਟਾ ਬਣਾਉਣ ਸ਼ੁਭਕਾਮਨਾ ਪੂਰਨ ਕਰੋ ਜੀ। ਜੀ ਕਿਰਪਾ ਕਰੋ ਪਰਿਵਾਰ ਨੂੰ ਲੰਗਰਾਂ ਦੇਗਾਂ ਜੀ ਟੁੱਟ ਸਵਾਰੀਆਂ ਪ੍ਰਵਾਨ ਕਰਨੀ ਆਪਦੇ ਚਰਨਾਂ ਸੇਵਾ ਕਰ ਰਹੇ ਸਾਰੇ ਢਾਲੀ ਸਿੰਘਾਂ ਸਿੰਘਣੀਆਂ ਨੂੰ ਤੰਦਰੁਸਤੀ ਬਖਸ਼ੋ ਚੱਜ ਕਰਾ ਬਖਸ਼ੋ ਅਤੇ ਸਦਾ ਹਾਈਐਸਟ ਦਰ ਆਪਣੀ ਚਰਨਾਂ ਸੇਵਾ ਦੀ ਭਾਵਨਾ ਬਖਸ਼ਣ ਦੀ ਬਾਲਦਾ ਕਰੋ। ਗਰੀਬ ਨਿਵਾਜ ਖਾਲਸਾ ਪੰਥ ਸੇਵਕ ਖਾਲਸਾ ਪੰਥ ਦੇ ਸੇਵਕਾਂ ਵਿੱਚ ਏਕ ਤਤਵਾਗ ਪਿਆ ਜੀ ਬਖਸ਼ੇ ਕਰਕੇ ਸਤਿਗੁਰੂ ਦਾਸ ਬਖਸ਼ੋ ਚੰਨਾਂ ਜੋੜੋ ਪਾਣੀ ਦਾ ਪਿਆਰ ਬਾਲਦਾ ਕਰੋ ਜੀ। ਗੁਰੂ ਗਰੀਬ ਨਿਵਾਜ ਆਪ ਜਰ ਕੇ ਸੇਵਾ ਦਾ ਗਿਉਂ ਸਤ ਸ੍ਰੀ ਪਾਤਸ਼ਾਹ ਜੀ ਮਨਜਿੰਦਰ ਸਿੰਘ ਪਰਿਵਾਰ ਦੀ ਸੁਰੱਖਿਆ ਦੀ ਵਾਸਤੇ ਬੇਅੰਤ ਮੈਂ ਲੈ ਕੇ ਭੇਟਾ ਕਰਦੇ ਨੂੰ ਪ੍ਰਵਾਨ ਕਰੋ ਜੀ। ਸਿੱਧਰ ਸਿੰਘ ਪਰਿਵਾਰ ਦੀ ਸੁਰੱਖਿਆ ਦੀ ਚਾਹੀਦੀ ਵਾਸਤੇ ਬੇਅੰਤ ਮੈਂ ਭੇਟਾ ਕਰਕੇ ਪ੍ਰਵਾਨ ਕਰੋ ਜੀ। ਭਾਈ ਨਰਿੰਦਰ ਸਿੰਘ ਸੰਧੂ ਜੀ ਦੇਰ ਹੋਤਾ ਵਾਸਤੇ ਪਰਿਵਾਰ ਨੂੰ ਬੇਅੰਤ ਮੈਂ ਭੇਟਾ ਚੰਨਾ ਪ੍ਰਵਾਨ ਕਰੋ ਜੀ। ਭਾਈ ਹਰਜਿੰਦਰ ਸਿੰਘ ਬੇਅੰਤ ਮੈਂ ਭੇਟਾ ਕਰਨਾ ਪ੍ਰਵਾਨ ਕਰੋ ਜੀ। ਬੀਬੀ ਬਜਿੰਦਰ ਕੌਰ ਪਰਿਵਾਰ ਸਮੇਤ ਗਿਰਿਰਾਜ ਇੰਡੀਆ ਤੋਂ ਅਮਰੀਕਾ ਮੂਵ ਕੀਤਾ ਸੋ ਸੁੱਖ ਸ਼ਾਂਤੀ ਵਾਸਤੇ ਚਾਟੀ ਕਲਾ ਵਾਸਤੇ ਰਾਜ ਬੇਨਤੀ ਕਰਕੇ ਪ੍ਰਵਾਨ ਕਰ ਦਿੱਤਾ। ਸੋਖੀ ਪਰਿਵਾਰ ਬਿੰਦੀ ਪਰਿਵਾਰ ਸੱਗੂ ਪਰਿਵਾਰ ਪਰਿਵਾਰਾਂ ਦੀ ਤੰਤ ਸੁੱਖ ਚਾਟੀ ਕਲਾ ਵਾਸਤੇ ਬੇਅੰਤ ਮਾਰਾ ਹਜ਼ਾਰ ਪ੍ਰਵਾਨ ਕਰੋ। ਪਰਿਵਾਰਾਂ ਦੀ ਤੰਤ ਸੁੱਖ ਚਾਟੀ ਕਲਾ ਵਾਦਾ ਕਰੋ ਜੀ। ਬੀਬੀ ਹਰਪ੍ਰੀਤ ਕੌਰ ਗਿਰ ਸੰਧੂ ਪਰਿਵਾਰ ਦੀ ਚਾਟੀ ਕਲਾ ਵਾਸਤੇ ਬੇਅੰਤ ਮਾਰਾ ਬੇਟਾ ਚਰਨਾ ਪ੍ਰਵਾਨ ਕਰੋ ਜੀ। ਬੀਬੀ ਰਣਜੀਤ ਕੌਰ ਦੇਰ ਹੋਤਾ ਵਾਸਤੇ ਗ੍ਰੀਨਵਾਜ ਬੇਅੰਤ ਮਾਇਆ ਗ੍ਰੀਨਵਾਜ ਆਪ ਚਰਨਾ ਬੇਟਾ ਕਰਦੇ ਨੇ ਅਤੇ ਪਰਿਵਾਰ ਦੇ ਵਾਧੇ ਵਾਸਤੇ ਅਰਦਾਸ ਬੇਨਤੀ ਕਰਦੇ ਕਿਰਪਾ ਕਰਦਾ ਸੇਵਕਾਂ ਦੀਆਂ ਗ੍ਰੀਨਵਾਜ ਸਾਰੇ ਪਰਿਵਾਰ ਦੀਆਂ ਸੁੱਖ ਸ਼ਾਂਤੀ ਵਾਸਤੇ ਗੁਰੂ ਮਹਾਰਾਜ ਅਤੇ ਹੋਰ ਮਨੋਕਾਮਨਾ ਵਾਸਤੇ ਜੋ ਜੋ ਵੀ ਗੁਰੂ ਮਹਾਰਾਜ ਪਰਿਵਾਰਾਂ ਦੀਆਂ ਅਰਦਾਸਾਂ ਨੇ ਆਚਰਨਾ ਪ੍ਰਵਾਨ ਕਰੋ, ਸਭ ਦੀ ਸ਼ੁਭਕਾਮਨਾ ਪੂਰਨ ਕਰੋ, ਸਭ ਦੀ ਕਮਾਈਆਂ ਸਬਰ ਕਰਦਾਸਾਂ ਦੀ ਆਪ ਰਾਜ ਰੱਖੋ ਜੀ। ਗੁਰੂ ਜੀ ਵਾਹਿ ਕਿਰਪਾ ਕਰੋ ਦਤਾਰ ਦੂਰ ਦਰਾਜ ਕਰਨ ਬੈਠੀਆਂ ਲਾਈਵ ਕਰਤਾ ਗੀਤ ਸ਼ਰਮ ਕਰ ਰਹੀਆਂ ਸਾਰੇ ਸੰਗਤਾਂ ਦੀ ਅਰਦਾਸ ਗਰੀਬ ਰਾਜ ਦਾਤੇ ਹਾਲ ਜੀ ਪ੍ਰਵਾਨ ਕਰੋ, ਘੜੀਆਂ ਲਿਖ ਕੇ ਲਾਓ ਦਤਾਰ ਆਪਣੇ ਕਿਰਪਾ ਕੀਤੀ ਸੰਗਤਾਂ ਕਰਨ ਬੈਠੇ ਗਰੀਬ ਰਾਜ ਲਾਈਵ ਕਰਨ ਗੀਤ ਸ਼ਰਮ ਕਰਦੇ ਹੋਏ ਬੇਹਦ ਮਾਇਆ ਆਨਲਾਈਨ ਗੁਰੂ ਘਰ ਨੂੰ ਗੁਰੂ ਘਰ ਸੇਵਾ ਸੰਗਤ ਹਰ ਸੰਗਤਾਂ ਮਾਇਆ ਭੇਟਾ ਚਰਨਾ ਪ੍ਰਵਾਨ ਕਰੋ, ਬੱਚਾ ਸਭ ਦੀ ਕਮਾਈਆਂ ਸਬਲ ਕਰੋ, ਘੱਟ ਵੱਧ ਦਤਾਰ ਸਭ ਸੰਗਤਾਂ ਦੀਆਂ ਸ਼ੁਭਕਾਮਨਾਵਾਂ ਸਭਾ ਪੂਰੀਆਂ ਕਰੋ ਜੀ। ਦਤਾਰ ਮਿਹਰਾਂ ਕਰਾਓ, ਸੇਵਾ ਪ੍ਰਵਾਨ ਕਰੋ, ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ੋ ਗਰੀਬ ਰਾਜ, ਮਿੱਤਰ ਹੁਕਮਨਾਮੀ ਬਖਸ਼ੇ ਕਰੇ ਬਲੰਦ ਬਾਤ ਪੈ ਦੇ ਇਹ ਦਰਬਾਰ ਹਮਤਾ ਵਾਸਤੇ ਆਗਾ ਬਖਸ਼ੋ, ਰਹਿੰਦੇ ਘਰ ਸਵਾਰ ਕੇ ਚੰਨਾ ਦਰਵਾਜ਼ੇ ਬਣਾਓ, ਸ਼ੁੱਧ ਅਤੇ ਬਿਰਧ ਸਵਾਲਾਂ ਦੀ ਕਵਾ ਦਿੱਤਾ ਸਹੀ ਪਿਆਰੇ ਮੇਰੇ ਜਿਹੜੇ ਆਪਣੇ ਆਪ ਦਾ ਨਾਮ ਚਿਤਾ ਵਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਅਗਿਆ ਭਾਈ ਅਕਾਲ ਕੀ ਤਵੀ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ ਜੋ ਪ੍ਰਭ।

0: ग्रहां यात्रियागाल।
1: वाहिगुरु जी का खालसा,
0: वाहिगुरु जी।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਨਾਸਰੀ ਮਹੱਲਾ ਪੰਜਵਾਂ। ਔਖੀ ਘੜੀ ਨਾ ਦੇਖਣ ਦੇਈ, ਆਪਣਾ ਬਿਰਧ ਸੰਭਾਲੇ, ਹਾਥ ਦੇ ਰੱਖੇ ਆਪਣੇ ਕਉ, ਸਾਸ ਸਾਸ ਪ੍ਰਤ ਪਾਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਪਰਮ ਸਤਿਕਾਰਯੋਗ ਸਤਿਸੰਗ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸੀ ਸਵੇਰ ਦੇ ਦੀਵਾਨ ਦੀ ਸਮਾਪਤੀ ਦੀ ਅਰਦਾਸ, ਅਤੇ ਉਸ ਤੋਂ ਬਾਅਦ ਹੁਕਮਨਾਮਾ। ਹੁਣ ਬਾਅਦ ਦੁਪਹਿਰ ਦਾ ਪ੍ਰੋਗਰਾਮ ਸ਼ੁਰੂ ਹੋ ਰਿਹਾ ਜੀ, ਅਤੇ ਕੁਝ ਸੂਚਨਾਵਾਂ। ਕੱਲ੍ਹ ਨੂੰ ਹਾੜ ਦੀ ਸੰਗਰਾਂਦ ਹੈਗੀ ਹੈ, ਸਵੇਰੇ ਸ਼ਾਮ ਵਧੇਰੇ ਸਿਮਰਨ ਕੀਰਤਨ ਦਰਬਾਰ ਹੋਣਗੇ ਜੀ। ਪਰਸੋਂ 16 ਜੂਨ ਤੋਂ ਸ੍ਰੀ ਸੁਖਮਨੀ ਸਾਹਿਬ ਦੀ ਪਵਿੱਤਰ ਬਾਣੀ ਦੇ ਪਾਠ ਸ਼ਾਮਾਂ ਦੇ ਦੀਵਾਨਾਂ ਦਾ ਰੋਜ਼ ਹੋਇਆ ਕਰਨੇ ਨੇ, 5 ਦਿਨ ਵਾਸਤੇ ਸਮਾਂ ਹੈ ਉਹਨਾਂ ਦਾ ਸ਼ਾਮ ਦਾ 7:30 ਤੋਂ 9:45। ਇਹ ਹਰ ਸਾਲ ਆਪਾਂ ਕਰਦੇ ਹਾਂ ਧੰਨ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਮਹਾਨ ਸ਼ਹੀਦੀ ਨੂੰ ਸਮਰਪਿਤ। ਸੋ ਆਪ ਜੀ ਨੂੰ ਬੇਨਤੀ ਹੈ ਪਰਿਵਾਰਾਂ ਸਮੇਤ ਆ ਕੇ ਸ਼ਾਮਾਂ ਦੇ ਦੀਵਾਨਾਂ ਅੰਦਰ ਹਾਜ਼ਰੀਆਂ ਭਰ ਕੇ ਨਾਲ ਪਾਠ ਕਰਕੇ ਗੁਰੂ ਦੀਆਂ ਬਖਸ਼ਾਂ ਲੈਣ ਦੀ ਕਿਰਪਾ ਕਰਨੀ ਜੀ। ਅਤੇ ਧੰਨ ਧੰਨ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਜੋ ਹੈ ਉਹ 18 ਨੂੰ ਹੈ, ਸਵੇਰੇ ਸ਼ਾਮ ਦੀਵਾਨ ਹੋਣਗੇ ਉਸ ਸੰਬੰਧ ਵਿੱਚ ਵੀ, ਪਰ ਬਹੁਤਾ ਪ੍ਰੋਗਰਾਮ ਉਸ ਸੰਬੰਧ ਵਿੱਚ 21 ਜੂਨ ਨੂੰ ਐਤਵਾਰ ਨੂੰ ਸਾਰਾ ਦਿਨ ਹੋਵੇਗਾ। ਉਸ ਦੇ ਵਿੱਚ ਇੱਕ ਮਿੰਨੀ ਕਾਨਫਰੰਸ ਵੀ ਹੋ ਰਹੀ ਹੈ, ਜਿਸ ਦੇ ਵਿੱਚ ਬੁਲਾਰਿਆਂ ਨੇ ਆ ਕੇ ਗੁਰ ਇਤਿਹਾਸ ਸਾਹਿਬਾਂ ਦੀਆਂ ਜੋ ਸਾਨੂੰ ਦਾਤਾਂ ਦਿੱਤੀਆਂ ਉਹਨਾਂ ਦੇ ਬਾਰੇ ਕਾਫ਼ੀ ਕੁਝ ਜਾਣਕਾਰੀ ਦੇਣੀ ਆ। ਉਸ ਮਿੰਨੀ ਕਾਨਫਰੰਸ ਦਾ ਮੰਤਵ ਇਹੀ ਹੈਗਾ ਜੀ। ਕੀਰਤਨ ਵੀ ਹੋਣਾ ਉਹਦੇ ਵਿੱਚ, ਬੱਚਿਆਂ ਨੇ ਕਰਨਾ, ਖਾਲਸਾ ਸਕੂਲ ਦਿਆਂ ਨੇ 11:30 ਸ਼ੁਰੂ ਹੋਣਾ ਆਉਂਦੇ ਆ ਐਤਵਾਰ ਪ੍ਰੋਗਰਾਮ, ਉਹ ਇੱਥੇ ਮੇਨ ਹਾਲ ਜੀ। ਅੱਗੇ ਚਲੀਏ, 28 ਜੂਨ ਨੂੰ ਹੈ ਜੀ ਡਾਕਟਰ ਅਲੰਕਾਰ ਪਟਿਆਲੇ ਯੂਨੀਵਰਸਿਟੀ ਵਾਲੇ ਆ ਕੇ ਕੀਰਤਨ ਦੁਪਹਿਰ ਵੇਲੇ ਕਰਨਗੇ, ਅਤੇ 26, 27, 28 ਨੂੰ ਧੰਨ ਧੰਨ ਗੁਰੂ ਅਰਜਨ ਦੇਵ ਜੀ ਦੇ ਵਿਆਹ ਦਾ ਪੁਰਬ ਵੀ ਮਨਾਇਆ ਜਾ ਰਿਹਾ। ਸ਼ੰਕਰ ਸ਼੍ਰੀ ਸ਼ੰਕਰ ਅਤੇ ਇਲਾਕਾ ਨਿਵਾਸੀ ਉਹਨਾਂ 3 ਦਿਨੀ ਇਲਾਹੀ ਬਣ ਦੇ ਅਖੰਡ ਪਾਠ ਅਤੇ ਗੁਰੂ ਕੇ ਲੰਗਰ ਦੀ ਸੇਵਾ। ਬਾਕੀ ਸੂਚਨਾਵਾਂ ਮੈਂ ਹੁਣ ਨਾ ਦੇਵਾਂ, ਅਤੇ ਇੱਕ ਜ਼ਰੂਰ ਦੇ ਲਵਾਂ ਕਿ ਫਰੀ ਗੁਰਮਤਿ ਕੈਂਪ ਬੱਚਿਆਂ ਦਾ ਲੱਗ ਰਿਹਾ ਜੀ, ਹਾਂ ਆਪਣੇ ਗੁਰੂ ਘਰ ਵੱਲੋਂ 13 ਜੁਲਾਈ ਤੋਂ 17, 5 ਦਿਨ ਦਾ ਪ੍ਰੋਗਰਾਮ ਹੈਗਾ, ਜਿਸ ਦੇ ਵਿੱਚ ਬੱਚਿਆਂ ਦੀ ਉਮਰ ਹੈ 6 ਸਾਲ ਤੋਂ 15 ਸਾਲ, ਉਸ ਤੋਂ ਲਾਭ ਉਠਾਉਣਾ ਆਪ ਜੀ ਨੂੰ ਬੇਨਤੀ ਹੈ ਜੀ। ਆਹ ਹੁਣ ਮੈਂ ਬੇਨਤੀ ਕਰਾਂ ਭਾਈ ਸਾਹਿਬ ਹਰਪ੍ਰੀਤ ਸਿੰਘ ਜੀ ਅਤੇ ਉਹਨਾਂ ਜਥੇ ਨੂੰ, ਉਹ ਇਲਾਹੀ ਗੁਰਮਤਿ ਕੀਰਤਨ ਸਰਵਣ ਪਾਉਣਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਿਗੁਰ ਮਹਾਰਾਜ ਕਿਰਪਾ ਕਰਨ, ਹਾਜ਼ਰੀਆਂ ਭਰਦਿਆਂ ਬਾਣੀ ਪੜ੍ਹਦਿਆਂ ਕੋਲ ਹੋਈਆਂ ਭੁੱਲਾਂ ਦੇਖੀਆਂ, ਜਿੰਨੀਆਂ ਸੰਗਤਾਂ ਹਾਜ਼ਰੀਆਂ ਪਾ ਰਹੇ ਹੋ ਸਤਿਗੁਰ ਕਿਰਪਾ ਕਰਨ, ਸਾਰੀਆਂ ਸੰਗਤਾਂ ਦੀਆਂ ਹਾਜ਼ਰੀ ਦਾ ਤਿਰ ਪ੍ਰਵਾਨ ਕਰਨ ਜੀ। ਆਹ ਹੁਣ ਸਮਾਂ ਹੈ ਜੀ ਸਤਿਕਾਰਯੋਗ ਭਾਈ ਸਾਹਿਬ ਭਾਈ ਹਰਭਜਨ ਸਿੰਘ ਲਹਿਰੀ ਜੀ ਦੇ ਜਥੇ ਪਾਸੋਂ ਕੀਰਤਨ ਸਰਵਣ ਕਰੀਏ ਜੀ। ਹੋਈਆਂ ਭੁੱਲਾਂ ਦੇਖੀਆਂ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਇਤਨੀ ਸੇਵਾ ਪਰਿਵਾਰ ਨੂੰ ਕਰਨੀ ਜੀ, ਫੁੱਲਾਂ ਚੁੱਕਾਂ ਦੀ ਖਿਮਾਂ ਔਸਕਾਰਯੋਗ ਭਾਈ ਸਾਹਿਬ ਭਾਈ ਰਿਸ਼ਪਾਲ ਸਿੰਘ ਜੀ ਰਾਗੀ ਜਿੱਥੇ ਪਾਸੋਂ ਪਾਵਨ ਪਵਿੱਤਰ ਕੀਰਤਨ ਸਰਨ ਕਰੀਏ ਜੀ। ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।